ਸਾਹਿਬ ਸੁਖ ਸੋਹਿਲੜਾ ਹਰ ਧਿਆਵੋ ਗੁਰਮੁਖ ਹਰ ਫਲ ਪਾਵੋ ਗੁਰਮੁਖ ਫਲ ਪਾਵੋ ਹਰ ਨਾਮ ਧਿਆਵੋ ਜਨਮ ਜਨਮ ਕਹਿ ਦੁਖ ਨਿਵਾਰੇ ਮਲਹਾਰੇ ਗੁਰ ਆਪਣੇ ਬਿਟੋਂ ਜਿਨ ਕਾਰਜ ਸਭ ਸਾਵਾਰੇ ਹਰ ਪ੍ਰਭ ਕਿਰਪਾ ਕਰੇ ਹਰ ਜਾਪੋ ਸੁਖ ਫਲ ਹਰ ਜਨ ਪਾਵੋ ਨਾਨਕ ਹੈ ਸੁਣੋ ਜਨ ਭਾਈ ਸੁਖ ਸੋਹਿਲੜਾ ਹਰ ਧਿਆਵੋ।

ਲਿਆ ਤਿੰਨ ਜਨ ਮਨ ਭਉ ਭਾਗਾ ਅੰਦਰੋਂ ਦੁਰਮਤ ਦੂਜੀ ਖੋਈ ਸੋ ਜਨ ਹਰ ਲਿਵ ਲਾਗਾ ਜਿਨ ਕਹੋ ਕਿਰਪਾ ਕੀਨੀ ਮੇਰੇ ਸਵਾਮੀ ਤਿੰਨ ਅੰਦਰ

ਤਾਰਾ ਸਾਜਨ ਆਏ ਬੁੱਠੇ ਘਰ ਮਾਹੀ ਹਰ ਗੁਣ ਗਾਵੇ ਤ੍ਰਿਪਤ ਅਗਾਹੀ ਹਰ ਗੁਣ ਗਾਏ ਸਦਾ ਤ੍ਰਿਪਤਾ ਸੀ ਫਿਰ ਭੁੱਖ ਨ ਲਾਗੇ ਆਈ ਤੋਂ ਦਿਸ ਪੂਜ ਹੋਵੇ ਹਰ ਜਨ ਕੀ ਦੈ ਦਿਸ ਪੂਜ ਹੋਵੇ ਹਰ ਜਨ ਕੀ।

Thank you.

ਪਾਦੰ ਸਿਰ ਪੂਜਸ ਬਗਲ ਸਮਾਧੰ ਮੁਖ ਝੂਠ ਵਿਭੂਖਣ ਸਾਰੰ ਤੋਇ ਪਾਲ ਤਿਹਾਲ ਵਿਚਾਰੰ ਗਲਮਾਲਾ ਤਿਲਕਲੇ ਲਾਟੰ ਧੋਤੀ ਵਸਤਰਕ ਪਾਟੰ ਜੀ ਜਾਂਸ ਬ੍ਰਹਮੰ ਕਰਮੰ ਸਫੋਕਤ ਨਿਹਿਤੋ ਕਰਮੰ।

0: ਗੰਧਰ ਭਾਈਆ ਤਗਨ ਪੁੱਤ ਮਹੱਲਾ ਪਹਿਲਾ
1: ਤਗ ਨਾ ਇੰਦਰੀ ਤਗ ਨਾ ਨਾਰੀ ਭਲਕੇ ਥੁੱਕ ਪਏ ਨੇ ਤਾਂ ਦਾੜੀ ਤਗਨ ਪੈਰੀ ਤਗ ਨਾ ਹੱਥੀ ਤਗ ਨਾ ਜੀਵਾਂ ਤਗ ਨੀ ਅੱਖੀ ਪਿਤ ਗਾਇਆ ਪੇਵਤ ਧਾਗੇ ਅਵਰਾ ਘੱਟਾ।

ਰਿਹਾ ਪਰ ਗੋਰ ਮੱਥਾ ਟਿਕਾ ਤੇ ਧੋਤੀ ਖਾਈ ਹੱਥ ਛੁਰੀ ਜਗਤ ਕਾ ਸਾਈ ਨੀਲ ਵਸਤਰ ਪੈਰ ਹੋਇਆ ਪ੍ਰਵਾਨ ਮਲੇ ਧਾਲੇ ਬਲੇ ਪ੍ਰਾਣ ਭਾਖਾ ਕਾ ਕੁੱਠਾ ਬੱਕਰਾ ਖਾਣਾ

ਬਹਾਦਰੀ ਅੰਦਰ ਫੈਲ ਅੜਸਠ ਤੀਰਥ ਜੀ ਨਾਵੇ ਉਤਰੇ ਨਾਹੀ ਮੈਲ ਜਿਨ ਪਟੰਦਰ ਬਾਰ ਗੁਦਰਤੀ ਭਲੀ ਸੰਸਾਰ ਦਿਨ ਲਗਾ ਰਬ ਸਿੱਧਿਖਨੀ ਵਿਚਾਰ ਰੰਗ ਹੱਸੇ ਰੰਗ ਰੋਹ ਚੁੱਪੀ ਕਰ ਜਾਏ ਪ੍ਰਵਾਹ ਨਾ ਇੱਕ ਸਿੱਖੇ ਦੀ ਬਸ ਤੇ ਨਾਹੀ ਦਰਬਾਰ ਟੁੱਪ ਖਰਚ ਮੰਗਾਂ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਹਮ ਬਾਰਕ ਤੇਰੇ ਤੁਮਰੇ।

ਤੁਮਾਰੀ ਤੁਮਰੀ ਗਤ ਮਿਤ ਤੁਮ ਹੀ ਗਿਆਨੀ ਨਾਨਕ ਦਾਸ ਸਦਾ ਕੁਰਬਾਨੀ ਤੁਮਰੀ ਗਤ ਮਿਤ ਤੁਮ ਹੀ ਗਿਆਨੀ ਨਾਨਕ ਦਾਸ ਸਦਾ ਕੁਰਬਾਨੀ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਤੀ ਜੀ ਸਹਾਇ ਓਂਕਾਰ ਸ੍ਰੀ ਭਗਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਤੀ ਸਿਮਰ ਕੈ ਗੁਰੂ ਨਾਨਕ ਲੇਂਗ ਤੇ ਆਏ ਰੰਗਤ ਗੁਰ ਤੇ ਅਮਰਦਾਸ ਰਾਮਦਾਸ ਸਹਾਈ ਅਰਜਨ ਹਰਗੋਬਿੰਦ ਨੂੰ ਸਿਮਰਉ ਸ੍ਰੀ ਹਰ ਰਾਏ ਸ੍ਰੀ ਹਰਿ ਕ੍ਰਿਸ਼ਨ ਤੇ ਆਹੀ ਹੈ ਜੇ ਸਜੁੱਠੇ ਸਭ ਦੁੱਖ ਜਾਏ ਤੇ ਬਹਾਦਰ ਸਿਮਰ ਕਰਨੋਂ ਨਿਧਿ ਆਵੈ ਧਾਏ ਸਭ ਥਾਈ ਹੋਈ ਸਹਾਈ ਦਸਵੀਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸਭ ਥਾਈ ਹੋਈ ਸਹਾਈ ਦਸਵ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਪੰਜਾਂ ਪਿਆਰਿਆਂ ਚੋਂ ਸਿਰਜਾਦੇ ਚਾਲੀ ਮੁਕਤੀਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੈਗ ਵਾਹੀ ਦੇਖ ਕੇ ਅੰਡਟ ਕੀਤਾ ਤਿੰਨ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਵਾਏ ਧਨ ਆਰਿਆਂ ਨਾਲ ਚਰਵਾਏ ਚਰਖੜੀਆਂ ਤੇ ਚੜ੍ਹੇ ਖੋਪੜੀਆਂ ਤਰਵਾਈਆਂ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨੇ ਹੀ ਹਾਰੇ ਸਿੱਖੀ ਕੇ ਸੁਨ ਸੁਵਾਸਨ ਨਾਲ ਨਿਭਾਈ ਤਿੰਨਾਂ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੇ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿੱਤ ਆਵੈ ਚਿੱਤ ਆਵਨ ਕਾ ਸਦਕਾ ਸਰਬ ਸੁਖੋ ਭੈ ਜਾਣ ਜਾਂ ਖਾਲਸਾ ਜੀ ਸਾਹਿਬ ਤਾਂ ਤਾਂ ਰਿਛ ਅਰ ਆਇਤ ਦੇਖਤੇ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਗੁਰੂ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ ਚੌਂਕੀਆਂ ਝੰਡੇ ਬੁੰਦੇ ਚੁਕੋ ਜੋਗਾ ਟਲ ਧਰਮ ਕਾ ਜੈਕਾਰ ਖਾਲਸਾ ਜੀ ਬੋਲੇ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਦਾ ਰੱਖੇ ਆਪ ਅਕਾਲ ਪੁਰਖ ਅੰਤਰਜਾਮੀ ਵਾਹਿਗੁਰੂ ਇਹ ਨਿਰੰਕਾਰ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮਾਂ ਨੇ ਜਿਨ੍ਹਾਂ ਤੋਂ ਖਾਲਸਾ ਪੰਥ ਨੂੰ ਵਿਛੋੜਿਆ ਗਿਆ ਕੁੱਲ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਆਪਣੇ ਖਾਲਸਾ ਜੀ ਨੂੰ ਬਖਸ਼ਿਸ਼ ਕਰੋ ਜੀ ਇਹ ਨਿਮਾਣਿਆਂ ਦੇ ਮਾਣ ਸਤਿਗੁਰ ਨੀਤਾਣਿਆਂ ਦੇ ਤਾਣ ਸਤਿਗੁਰ ਨੇ ਆਸਰਿਆਂ ਦੇ ਆਸਰੇ ਹੇ ਅਕਾਲ ਪੁਰਖ ਸੱਚੇ ਪਿਤਾ ਵਾਹਿਗੁਰੂ ਜੀ ਆਪ ਜੀ ਦੇ ਚਰਨ ਕਮਲਾਂ ਪਾਸ ਅਰਦਾਸ ਬੇਨਤੀ ਸਤਿਗੁਰੂ ਜੀ ਆਪ ਜੀ ਦੇ ਹਜ਼ੂਰੀ ਅੰਦਰ ਗੁਰਬਾਣੀ ਦੇ ਕੀਰਤਨ ਹੋਏ ਬੜੀ ਸੋਹਣੀ ਬਾਣੀ ਸਾਡੇ ਜੀਵਾਂ ਦੇ ਹਿਰਦੇ ਵਸਾਵਣੀ ਕਾਮ ਕਰੋ ਲੋ ਮੋਹਨ ਕਰਤ ਬਚਾ ਕੇ ਅੰਮ੍ਰਿਤ ਵੇਲੇ ਜਾਗਣਾ ਨਿਤਨੇਮ ਦੀ ਦਾਤ ਸੇਵਾ ਸਿਮਰਨ ਦੀ ਦਾਤ ਬਖਸ਼ਿਸ਼ ਕਰਕੇ ਸਰਬਤ ਸੰਗਤਾਂ ਨੂੰ ਨਿਹਾਲ ਕਰਨਾ ਜੀ ਆਪ ਜੀ ਦੀਆਂ ਸਾਰੀਆਂ ਹੀ ਸਾਧ ਸੰਗਤਾਂ ਵੱਲੋਂ ਆਪ ਜੀ ਦੀ ਹਜ਼ੂਰੀ ਅੰਦਰ ਪਵਿੱਤਰ ਕੜਾਹ ਪ੍ਰਸ਼ਾਦ ਦੀ ਦੇਖ ਸਦਕੇ ਹਾਜ਼ਰ ਹੋਈ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸਾਧ ਸੰਗਤ ਵਿੱਚ ਵਰਤੇ ਆਈਆਂ ਸਾਧ ਸੰਗਤਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨੀ ਕਦਮ ਕਦਮ ਲੇਖੇ ਲਾਉਣਾ ਤਿਲਫੁਲ ਭੇਟਾਵਾਂ ਸਰਬੱਤ ਦੀਆਂ ਗੁਰਮਤ ਅਨੁਸਾਰ ਸੰਪੂਰਨ ਕਰਨੀਆਂ ਜਿਨ੍ਹਾਂ ਜਿਨ੍ਹਾਂ ਭਾਵਨੀਆਂ ਸਹਿਤ ਆਪ ਜੀ ਦੀਆਂ ਸੰਗਤਾਂ ਆਪ ਜੀ ਦੇ ਦਰਬਾਰ ਤੇ ਤਨ ਮਨ ਤੇ ਧਨ ਦੇ ਨਾਲ ਸੇਵਾਵਾਂ ਕਰ ਰਹੇ ਹਨ ਸੋ ਭਾਵਨੀਆਂ ਸਰਬੱਤ ਦੀਆਂ ਗੁਰਮਤ ਅਨੁਸਾਰ ਸੰਪੂਰਨ ਕਰਨੀਆਂ ਇਸੇ ਤਰ੍ਹਾਂ ਆਪ ਜੀ ਦੀਆਂ ਸੰਗਤਾਂ ਨੂੰ ਗੁਰੂ ਘਰ ਦਾ ਪ੍ਰੇਮ ਅੰਮ੍ਰਿਤ ਵੇਲੀ ਜਾਗਣੀ ਨਿਤਨੇਮ ਦੀ ਦਾਤ ਗੁਰਸਿੱਖੀ ਜੀਵਨ ਬਖਸ਼ਿਸ਼ ਕਰਕੇ ਨਿਹਾਲ ਕਰਨਾ ਘਰ ਘਰ ਦੇ ਸੇਵਾਦਾਰ ਚਰਨਾਂ ਦੇ ਪ੍ਰੀਤਵਾਨ ਬੀਬੀ ਮਨਜੀਤ ਕੌਰ ਤਿੰਨਾਂ ਦੀ ਦੇਹ ਅਰੋਗਤਾ ਵਾਸਤੇ ਅਰਦਾਸ ਬੇਨਤੀ ਹੈ ਮੱਚੀ ਦੀਪਕਾ ਗਰੋਵਰ ਇਹਨਾਂ ਦੀ ਤੰਦਰੁਸਤੀ ਵਾਸਤੇ ਸਤਿਗੁਰੂ ਜੀ ਅਰਦਾਸ ਬੇਨਤੀ ਹੈ ਆਪ ਕਿਰਪਾ ਕਰਨੀ ਸਰਬੱਤ ਦੇ ਕਾਰਜ ਰਾਸ ਕਰਨੀ ਸਰਬੱਤ ਦਾ ਭਲਾ ਕਰਨਾ ਚੜ੍ਹਦੀ ਕਲਾ ਦੀ ਦਾਤ ਬਖਸ਼ਿਸ਼ ਕਰਿਓ ਜੋ ਜੀਵ ਆਪ ਜੀ ਦੀ ਚੰਨ ਛੰਨ ਵਿੱਚ ਆਵੇ ਸੋ ਰਾਜੀ ਜਾਵੇ ਸੁੱਖ ਹੋਵੇ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ

ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨੇ ਹੋ ਗੁਰੂ ਗ੍ਰੰਥ ਜੀ ਮਾਨੇ ਹੋ ਪ੍ਰਗਟ ਗੁਰਾਂ ਕੀ ਜੋ ਪ੍ਰਭ ਕਉ ਮਿਲ ਬਹੁਤਾ ਹੈ ਥੋ ਸ਼ਬਦ ਮੈਂ ਲੇਹ ਰਾਜ ਕਰੇਗਾ ਖਾਲਸਾ

ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੌੜੀ ਸੁਖਮਨੀ ਮਹੱਲਾ ਪੰਜਵਾ, ਸਲੋਕ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਦਿ ਗੁਰੈ ਨਮੈ ਜੁਗਾਦਿ ਗੁਰੈ ਨਮੈ ਸਤਿਗੁਰੈ ਨਮੈ ਸ੍ਰੀ ਗੁਰਦੇਵ ਨਮ ਹੈ ਅਸ਼ਪਦੀ।

0: ਨਾਨਕ ਜਨ ਕੇ ਬੇਰਤ ਵਿਵੇਕੈ
1: ਹਰ ਕਾ ਨਾਮ ਜਨ ਕੋ ਮੁਕਤ ਜੋਗਤ
0: ਨਾਮ ਜਨ ਕੋ ਤ੍ਰਿਵਤ ਭੁਗਤ
1: ਹਰ ਕਾ ਨਾਮ ਜਨ ਕਾ ਰੂਪ ਰੰਗ
0: ਨਾਮ ਜਪਤ ਕਾ ਪਰੈ ਨਾ ਭੰਗ
1: ਹਰ ਕਾ ਨਾਮ ਜਨ ਕੀ ਬੜਿਆਈ ਹਰ ਕਾ ਨਾਮ ਜਨ ਕੋ ਭੋਗ ਜੋਗ
0: ਨਾਮ ਜਪਤ ਕਛ ਨਾਹੀ ਬਿਓ।

0: ਕਦੀ
1: ਸਾਧ ਸੰਗ ਮਲ ਸਗਲੀ ਖੋਤ
0: ਸਾਧ
1: ਕੇ ਸੰਗ ਪਟੇ ਸੋ ਗਿਆਨ ਸਾਧ ਸੰਗ ਸਭ ਹੋਤ ਨਵੇਰਾ ਸਾਧ ਕੇ ਸੰਗ ਉਪਰ ਜਤਨ
0: ਮਹਿਮਾ ਪਰਨੇ ਕੌਣ ਪ੍ਰਾਣੀ
1: ਨਾਨਕ ਸਾਧ ਕੀ ਸੋਭਾ ਬ੍ਰਹਮਾ ਹੈ ਸਮਾਨੀ ਸਾਧ ਕੇ ਸੰਗ ਸਦਾ ਪਰ ਫੁੱਲੈ ਸਾਧ ਸੰਗ ਅੰਮ੍ਰਿਤ ਰਸ ਪੁੰਚਾ ਸਾਧ ਕੇ ਸੰਗ ਮਨੋਹਰ ਬੈਨ ਸਾਧ ਸੰਗ ਸਥਿਤ ਮਨ ਪਾਵੈ ਸਾਧ ਸੰਗ ਨਾਨਕ ਪ੍ਰਭ ਸੋ ਪਰਸੰਨ ਸਾਧੂ ਕੈ ਸੰਗ ਮਹਾਪਨੀਤ ਸਾਧ ਕੇ ਸੰਗ ਨ ਬੀਗਾ ਪੈਰ ਸਾਧ ਸੰਗ ਜਾਣੈ ਪਰਮਾਨੰਦਾ ਸਾਧ ਕੇ ਸੰਗ ਤਜੇ ਸਭ ਆਪ
0: ਜਾਣੇ ਸਾਧ ਬਡਾਈ।

ਸਾਧਕ ਸੰਗ ਨਰਕ ਪਰ ਹਰ ਸਾਧ ਸੰਗ ਬਿਸ਼ਰਤ ਹਰ ਮੇਲਾ ਸਾਧਕ ਸੰਗ ਨ ਬਿਰਥਾ ਜਾਵੇ ਨਾਨਕ ਉਧਰੇ ਸਾਧ ਸੁਨ ਰਸ ਸਾਧ ਸੰਗ ਹਰ ਕੇ ਗੁਣ ਗਾਓ ਸਾਧ ਸੰਗ ਸਰ ਪਰ ਨਿਸਪਰ ਸਾਧੂ ਕੈ ਸੰਕਟ ਕਟ ਡੀਠਾ ਸਾਧ ਸੰਗਤ ਪਈ ਹਮਾਰੀ ਨਾਨਕ ਸਾਧ ਭੇਟੇ ਸੰਜੋਗ ਜੇਤਾ ਸੁਣੇ ਤੇਤਾ ਬਖੇ ਅੰਨ ਹੈ ਸਾਧ ਕੀ ਉਪਮਾ ਰਹੀ ਭਰਪੂਰ ਸਾਧ ਕੀ ਸੋਭਾ ਸਦਾ ਬੇਅੰਤ ਸਾਧ ਕੀ ਸੋਭਾ ਮੂਚ

0: ਨਾ ਪਰਸ
1: ਮਨ ਮੈਂ ਪ੍ਰੀਤ ਨਿਰੰਜਨ ਦਰਸ
0: ਰੂਪ ਨਾ ਪੇਖੇ ਨੀਚ
1: ਸਾਧਕ ਟਹਿਲ ਸੰਤ ਸੰਗ ਹੇਤ
0: ਨਾ ਸੁਨੇ ਕਾ ਹੂ ਕੀ ਨਿੰਦਾ
1: ਸਭ ਤੇ ਜਾਣੇ ਆਪਸ ਕੋ ਮੰਦਾ
0: ਪ੍ਰਸਾਦ ਵਿਖਿਆ ਪਰ ਹਰ
1: ਮਨ ਕੀ

0: ਕਰ ਪੂਜੈ ਸਗਲ ਪਾਰ ਬ੍ਰਹਮ
1: ਸੰਗ ਪਾਪਾ ਮਲਕ ਹੋਵੇ
0: ਜਿਸ ਭਗਵਤੀ ਕੀਮਤ ਉਤਮ ਹੋਵੇ
1: ਭਗਵੰਤ ਕੀ ਟਹਿਲ ਕਰੇ ਨਿਤ ਨੀਤ
0: ਮਨ ਤਨ ਅਰਪੈ ਬਿਸਨ ਪਰੀਤ
1: ਕੇ ਚਰਨ ਹਿਰਦੇ ਬਸਾਵੇ
0: ਨਾਨਕ ਐਸਾ ਭਗਵਤੀ ਭਗਵੰਤ ਕੋ ਪਾਵੇ
1: ਪੰਡਤ ਚੋ ਮਨ ਪਰ ਬੋਧ
0: ਰਾਮ ਨਾਮ ਆਤਮ ਮੈਂ ਸੋਧ
1: ਰਾਮ ਨਾਮ ਸਾਰਸ ਪੀਵੇ
0: ਉਸ ਪੰਡਿਤ ਕੈ ਉਪਦੇਸ਼ ਜਗ ਜੀਵੈ
1: ਕੀ ਕਥਾ ਹਿਰਦੇ ਬਸਾਵੇ
0: ਸੋ ਪੰਡਿਤ ਫਿਰ ਜੋਨ ਨਾ ਆਵੇ
1: ਪੁਰਾਣ ਸਿਮਰਤ ਬੂਝੇ ਮੂਲ
0: ਸੁਖ ਮੈਂ ਜਾਣੇ ਅਸੂਲ
1: ਵਰਨਾ ਕੋ ਦੇ ਉਪਦੇਸ਼
0: ਨਾਨਕ ਉਸ

0: ਨਾ ਪਾਈਏ ਧਰਮ
1: ਨਾਨਕ ਜਿਸ ਮਿਲੇ ਜਿਸ ਲਿਖਿਆ ਤੁਰ ਕਰਮ
0: ਜਿਸਕੇ ਮਨ ਪਾਰ ਬ੍ਰਹਮ ਕਾ ਨਿਵਾਸ
1: ਜਿਸਕਾ ਨਾਮ ਸਤ ਰਾਮ ਦਾਸ
0: ਆਤਮ ਰਾਮ ਤਿਸ ਨਦਰੀ ਆਇਆ
1: ਦਾਸ ਦਸੰਤਰ ਪਾਏ

0: ਕਈ ਘੋਟ ਮਾਇਆ ਮੈਂ ਚਿੰਤ
1: ਜੇ ਪਾਣਾ ਤੈ ਤੈ ਰਾਖੇ
0: ਨਾਨਕ ਸਭ ਕਿਛ ਪ੍ਰਭ ਕਹਿ ਹਾਥੇ
1: ਕਈ ਘੋਟ ਪਏ ਬੈ ਰਾਗੀ
0: ਰਾਮ ਨਾਮ ਸੰਗ ਤਿੰਨ ਲਿਵ ਲਾਗੀ
1: ਕਈ ਘੋਟ ਪ੍ਰਭ ਕੋ ਖੋਜਨ ਤੇ
0: ਆਤਮ ਮੈਂ ਪਰ ਬ੍ਰਹਮ ਲਹਾਂਤੇ
1: ਕਈ ਘੋਟ ਦਰਸ਼ਨ ਪ੍ਰਭ ਪਿਆਸ
0: ਤਿਨ ਕੋ ਮਿਲਿਓ ਪ੍ਰਭ ਅਵਿਨਾਸ਼
1: ਕਈ ਘੋਟ ਮਾਗੇ ਸਤਸੰਗ
0: ਪਾਰ ਬ੍ਰਹਮ ਤਿੰਨ ਲਾਗਾ ਰੰਗ
1: ਹੋਏ ਆਪ ਸੁਪਰ ਸਨ
0: ਨਾਨਕ ਤੇਜਨ ਸਦਾ ਤਨ ਧਨ
1: ਕਈ ਕੋਟ ਖਾਨੀ ਅਰਖੰਡ
0: ਕਈ ਕੋਟ ਆਕਾਸ਼ ਬ੍ਰਹਿਮੰਡ
1: ਕੋਟ ਹੋਏ ਅਵਤਾਰ
0: ਕਈ ਜੋਗਤ ਕੀਨੋ ਵਿਸਥਾਰ
1: ਬਾਰ ਪਸਰਿਓ ਪਾਸਾਰ।

0: ਨਾਨਕ ਤਾਂ ਕਹਿ ਸਦ ਬਲਿਹਾਰ ਹੈ
1: ਚਰਨ ਸਾਧ ਕੇ ਤੋਏ ਤੋਏ ਪੀਓ
0: ਹਰ ਪ੍ਰਸਾਦ ਕੋ ਆਪਣਾ ਜੀਓ
1: ਸਾਧ ਕੀ ਤੂਰ ਕਰੋ ਇਸਨਾਨ
0: ਸਾਧੂ ਪਰ ਜਾਈਏ ਕੁਰਬਾਨ
1: ਸੇਵਾ ਵੱਡ ਭਾਗੀ ਪਾਈਏ
0: ਸਾਧ ਸੰਗ ਹਰ ਕੀਰਤਨ ਗਾਈਏ
1: ਅਨੇਕ ਵਿਘਨ ਤੇ ਸਾਧੂ ਰਾਖੇ
0: ਹਰ ਗੁਣ ਗਾਏ ਅੰਮ੍ਰਿਤ ਰਸ ਚਾਖੇ
1: ਉੱਠ ਗਈ ਸੰਤੈ ਦਰਿਆਇਆ
0: ਸਰਵ ਸੁਖ ਨਾਨਕ ਤੇ ਪਾਇਆ
1: ਨਿਤਕ ਕੋ ਜੀਵਾ ਲਨਹਾਰ
0: ਓਕੇ ਕੋ ਦੇਵ ਤੇ ਆਧਾਰ
1: ਕਰਮ ਨਿਦਾਨ ਚਾਕੀ ਦ੍ਰਿਸ਼ਟੀ ਮਾਹੇ

0: ਸਾਰ
1: ਨਾਨਕ ਸੋ ਸੇਵਕ ਸਾਸ ਸਾਸ ਮਾਰ
0: ਆਪਣੇ ਜਨ ਕਾ ਪਰਦਾ ਟਾਕੇ
1: ਆਪਣੇ ਸੇਵਕੀ ਸਰ ਪਰ ਰਾਖੇ
0: ਆਪਣੇ ਦਾਸ ਕੋ ਦੇ ਵਡਾਈ
1: ਆਪਣੇ ਸੇਵਕ ਕੋ ਨਾਮ ਜਪਾਈ
0: ਸੇਵਕੀ ਆਪ ਪਤ ਰਾਖੇ
1: ਤਾਂ ਕੀ ਗਤਮਿਤ ਕੋਈ ਨ ਲਾਖੇ
0: ਪ੍ਰਭ ਕੇ ਸੇਵਕ ਕੋ ਨਾ ਪਹੁੰਚੇ
1: ਪ੍ਰਭ ਕੇ ਸੇਵਕ ਊਚ ਤੇ ਊਚੇ
0: ਪ੍ਰਭ ਆਪਣੀ ਸੇਵਾ ਲਾਇਆ
1: ਨਾਨਕ ਸੋ ਸੇਵਕ ਦਾ ਦਿਸ ਪ੍ਰਗਟਾਇਆ
0: ਕੀੜੀ ਮੈਂ ਕਲ ਰਾਖੇ
1: ਬਸਮ ਕਰੇ ਲਸ

ਨਾਲ ਗੁਰਬਚਨ ਹੀ ਹਰ ਨਾਮ ਉਚਰੈ ਗੁਰ ਸਿੱਖੇ ਬੰਧਨ ਕਾਟੈ ਗੁਰ ਕਾ ਸਿੱਖ ਵਿਕਾਰ ਤੇ ਹਟੈ ਗੁਰ ਸਿੱਖੋ ਨਾਮ ਤਨ ਧਿਆਏ ਸਤਿਗੁਰ ਸਿੱਖੋ ਨਾਮ ਤਨ ਦੇ ਗੁਰ ਕਾ ਸਿੱਖ ਬੜ ਭਾਗੀ ਹੈ ਗੁਰ ਸਿੱਖਾ ਹਲਟ ਪਰਤ ਸਵਾਰੈ ਨਾਨਕ ਸਤਿਗੁਰ

0: ਜਿਸ ਬੁਝੇ ਨਾ ਬਿਗਾਨਾ
1: ਨਾਮ ਬਿਸਾਰ ਨਾਨਕ ਪਛਤਾਨਾ
0: ਪੁਰਕੀ ਮਤੂ ਲੈ ਆਨੇ
1: ਭਗਤ ਬੇ ਨਾ ਬਹੁ ਡੁਬੇ ਸਿਆਨੇ
0: ਹਰ ਕੀ ਭਗਤ ਕਰੋ ਮਨ ਮੀਤ
1: ਨਿਰਮਲ ਹੋਏ ਤੁਮਾਰੋ ਚੀਤ
0: ਚਰਨ ਕਮਲ ਰਾਖੋ ਮਨ ਮਾਹੇ
1: ਜਨਮ ਜਨਮ ਕੇ ਕਿਲ ਬਿਖ ਜਾਹੇ
0: ਆਪ ਜਪੋ ਅਵਰਾ ਨਾਮ ਜਪਾਓ।

0: ਸਾਧ ਪੁਰਖ ਕਾਰਨ ਕਰਤਾਨ
1: ਭਗਤ ਜਨਾ ਕੇ ਪ੍ਰਾਣ ਆਧਾਰ
0: ਜੋ ਜੋ ਜਪੇ ਸੋ ਹੋਏ ਪੁਨੀਤ
1: ਭਗਤ ਪਾਏ ਲਾਵੇ ਮਨ ਹੀਤ
0: ਨਿਰਗੁਣ ਯਾਰ ਨੀਚ ਅਜਾਨ
1: ਨਾਨਕ ਤੁਮਰੀ ਸਰਣ ਪੁਰਖ ਭਗਵਾਨ
0: ਪਰਮ ਬੈਕੁੰਠ ਮੁਖ ਮੋਖ ਪਾਏ
1: ਏਕ ਨਿਮਕ ਹਰ ਕੇ ਗੁਣ ਗਾਏ
0: ਅਨਿਕ ਰਾਜ ਭੋਗ ਬੜਿਆਈ
1: ਹਰ ਕੇ ਨਾਮ ਕੀ

0: ਏ ਲੋਕ ਸੁਖੀਏ ਪਰ ਲੋਕ ਸੁਹੇਲੇ
1: ਨਾਨਕ ਹਰ ਪ੍ਰਭ ਆਪੇ ਮੇਲੇ
0: ਸਾਧ ਸੰਗ ਮਿਲ ਕਰੋ ਆਨੰਦ
1: ਗਾਵੋ ਪਰਮਾਨੰਦ
0: ਰਾਮ ਨਾਮ ਦਤ ਕਰੋ ਵਿਚਾਰ
1: ਦੁਰਲਭ ਦੇਖਾ ਕਰੋ ਉਧਾਰ
0: ਅੰਮ੍ਰਿਤ ਬਚਨ ਹਰ ਕੇ ਗੁਣ ਗਾਓ
1: ਪ੍ਰਾਨ ਤਰਨ ਕਾ ਇਹ ਸੁਆਉ
0: ਆਠ ਪੈਰ ਪਾਪੇ ਖੋ

0: ਸ਼ਬਦ ਅਨਾਹਦ ਬਾਜੈ
1: ਸੁਨ ਸੁਨ ਆਨੰਦ ਕਰੇ ਪ੍ਰਭ ਕਾਜੇ
0: ਕਟੇ ਗੋਪਾਲ ਮਹਾਤਕ ਮਾਥੇ
1: ਨਾਨਕ ਉਦਰੇ ਤਿਨ ਕੇ ਸਾਥੇ
0: ਸਰਣ ਜੋਗ ਸੁਨ ਸਰਣੀ ਆਏ
1: ਕਿਰਪਾ ਪ੍ਰਭ ਆਪ ਮਿਲਾਏ
0: ਮਿਟ ਗਏ ਬੈਰ ਪਏ ਸਭ ਰੇਨ
1: ਅੰਮ੍ਰਿਤ ਨਾਮ ਸਾਧ ਸੰਗ ਲੈਣ।

जय नंद एको ओंकार सतगुरु प्रसाद।

ਤੁਮਰੀ ਗਤ ਮਿਤ ਤੁਮਹੀ ਜਾਨੀ ਨਾਨਕ ਦਾਸ ਸਦਾ ਕੁਰਬਾ। ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਤੀ ਜੀ ਸਹਾਇ ਵਾਰ ਸ੍ਰੀ ਭਗਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਤੀ ਸਿਮਰ ਕੇ ਗੁਰੂ ਨਾਨਕ ਲਿੰਗ ਤੇ ਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਸਹਾਇ ਅਰਜਨ ਹਰ ਗੋਬਿੰਦ ਨੋ ਸਿਮਰਾਉ ਸ੍ਰੀ ਹਰਿ ਰਾਈ ਸ੍ਰੀ ਹਰਿ ਕ੍ਰਿਸ਼ਨ ਤੇ ਆਈ ਹੈ ਜਿਸ ਜਿੱਥੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰ ਕਰਨੋ ਨਿਧਿ ਆਵੇ ਧਾਈ ਸਭ ਥਾਈ ਹੋਈ ਸਹਾਇ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਏ ਸਭ ਥਾਈ ਹੋਈ ਸਹਾਇ। ਦਸਵੇਂ ਪਾਤਸ਼ਾਹ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੇ ਵਾਹਿਗੁਰੂ। ਪੰਜਾਂ ਪਿਆਰਿਆਂ ਚੋਂ ਸਭ ਜਾਤਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੈਗ ਵਾਹੀ ਦੇਖ ਕੇ ਅਣਡਿੱਠ ਕੀਤਾ ਤਿੰਨ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਵਾਏ ਤਨ ਆਰਿਆਂ ਨਾਲ ਚਰਵਾਏ ਚਰਖੜੀਆਂ ਤੇ ਚੜ੍ਹੇ ਖੋਪਰੀਆਂ ਤਰਵਾਈਆਂ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਣ ਸੁਵਾਸਾਂ ਨਾਲ ਨਿਭਾਈ ਤਿੰਨਾਂ ਸ਼ਹੀਦ ਸਿੰਘਾਂ ਸਿੰਘਣੇ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੇ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਪ੍ਰਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿੱਤ ਆਵੇ ਚਿਤਾਵਨ ਕਾ ਸਦਕਾ ਸਰਬ ਸੁਕੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਹਾਂ ਤਾਹਾਂ ਰਿਛੇ ਅਰ ਆਇਤ ਦੇਖਤੇ ਫਤਿਹ ਬਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਗੁਰੂ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਸਾਹ ਦਾਨ ਭਰੋਸਾ ਦਾਨ ਦਾਣਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗਾ ਟਲ ਧਰਮ ਕਾ ਜੈਕਾਰ ਖਾਲਸਾ ਜੀ ਬੋਲੇ ਜੀ ਵਾਹਿਗੁਰੂ। ਸਿੱਖਾਂ ਦਾ ਮਨ ਨੀਮਾ ਮਤ ਉੱਚੀ ਮਤ ਪਤ ਦਾ ਰੱਖ ਆਪ ਅਕਾਲ ਪੁਰਖ ਅੰਤਰ ਜਾਮੀ ਵਾਹਿਗੁਰੂ। ਹੇ ਨਿਰੰਕਾਰ ਆਪਣੇ ਪੰਥ ਦੇ ਸਦਾ ਸਹਾਇ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰੇ ਗੁਰਧਾਮਾਂ ਜਿਨ੍ਹਾਂ ਤੋਂ ਖਾਲਸਾ ਪੰਥ ਨੂੰ ਵਿਛੋੜਿਆ ਗਿਆ ਖੁੱਲ੍ਹ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਆਪਣੇ ਖਾਲਸਾ ਜੀ ਨੂੰ ਬਖਸ਼ਿਸ਼ ਕਰੋ ਜੀ। ਹਿੰਨ ਮਾਣਿਆਂ ਦੇ ਮਾਣ ਸਤਿਗੁਰ ਨੀ ਤਾਣਿਆਂ ਦੇ ਤਾਣ ਸਤਿਗੁਰ ਨੇ ਆਸਰਿਆਂ ਦੇ ਆਸਰੇ ਹੇ ਅਕਾਲ ਪੁਰਖ ਸੱਚੇ ਪਿਤਾ ਵਾਹਿਗੁਰੂ ਜੀ ਆਪ ਜੀ ਦੇ ਚਰਨ ਕਮਲਾਂ ਪਾਸ ਅਰਦਾਸ ਬੇਨਤੀ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਆਪ ਜੀ ਦੇ ਸ਼ਹੀਦੀ ਗੁਰਪੁਰਬ ਨੂੰ ਮੁੱਖ ਰੱਖਦੇ ਹੋਏ ਆਪ ਜੀ ਦੀਆਂ ਸੰਗਤਾਂ ਵੱਲੋਂ ਸਤਿਗੁਰੂ ਜੀ ਆਪ ਜੀ ਦੇ ਹਜ਼ੂਰੀ ਅੰਦਰ ਸ੍ਰੀ ਸੁਖਮਨੀ ਸਾਹਿਬ ਜੀ ਦੀ ਬਾਣੀ ਦੇ ਪਾਠ ਹੋਏ ਚੌਪੇ ਸਾਹਿਬ ਜੀ ਦੀ ਬਾਣੀ ਦੇ ਪਾਠ ਹੋਏ ਛੇ ਪੌੜੀਆਂ ਅਨੰਦ ਸਾਹਿਬ ਜੀ ਦੀ ਬਾਣੀ ਦੇ ਪਾਠ ਹੋਏ ਸਤਿਗੁਰੂ ਜੀ ਉਹ ਆਪ ਕਿਰਪਾ ਕਰਨੀ ਜਿਨ੍ਹਾਂ ਜਿਨ੍ਹਾਂ ਭਾਵਨੀਆਂ ਸਹਿਤ ਆਪ ਜੀ ਦੀਆਂ ਸੰਗਤਾਂ ਆਪ ਜੀ ਦੇ ਦਰਬਾਰ ਤੇ ਗੁਰਬਾਣੀ ਦੇ ਪਾਠ ਕਰ ਰਹੇ ਹਨ ਸੋ ਭਾਵਨੀਆਂ ਸਰਬੱਤ ਦੀਆਂ ਗੁਰਮਤ ਅਨੁਸਾਰ ਸੰਪੂਰਨ ਕਰਨੀਆਂ ਤੰਦਰੁਸਤੀ ਦੀ ਦਾਤ ਬਖਸ਼ਿਸ਼ ਕਰਨੀ ਦੇਸ਼ਾਂ ਪ੍ਰਦੇਸ਼ਾਂ ਅੰਦਰ ਸਹਾਇਤਾ ਕਰਨੀ ਸਰਬੱਤ ਦਾ ਭਲਾ ਕਰਨਾ ਸਰਬੱਤ ਦੇ ਕਾਰਜ ਰਾਸ ਕਰਨੇ ਸਤਿਗੁਰੂ ਜੀ ਉਹ ਆਪ ਜੀ ਦੀਆਂ ਸੰਗਤਾਂ ਵੱਲੋਂ ਆਪ ਜੀ ਦੀ ਹਜ਼ੂਰੀ ਅੰਦਰ ਪਵਿੱਤਰ ਕੜਾਹ ਪ੍ਰਸ਼ਾਦ ਦੀ ਦੇਗ ਸਜ ਕੇ ਹਾਜ਼ਰ ਹੋਈਏ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸਾਧ ਸੰਗਤ ਵਿੱਚ ਵਰਤੇ ਆਈਆਂ ਸਾਧ ਸੰਗਤਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ ਚੜ੍ਹਦੀ ਕਲਾ ਦੀ ਦਾਤ ਬਖਸ਼ਿਸ਼ ਕਰਿਓ ਸਰਬੱਤ ਦਾ ਭਲਾ ਕਰਨਾ ਕਿਰਪਾ ਕਰੋ ਬਖਸ਼ਿਸ਼ ਕਰੋ ਹੁਕਮਨਾਮੇ ਹੁਕਮਨਾਮੇ ਬਖਸ਼ਿਸ਼ ਕਰਕੇ ਸੰਗਤਾਂ ਨੂੰ ਹੁਕਮਨਾਮੇ ਤੇ ਚੱਲਣ ਦੀ ਸਮਤ ਬਖਸ਼ਿਸ਼ ਕਰਨੀ ਹੋਈਆਂ ਭੁੱਲਾਂ ਦੀ ਖੇਮਾ ਬਖਸ਼ਿਸ਼ ਕਰਨੀ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤੇ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਗੁਰੂ ਗ੍ਰੰਥ ਜੀ ਮਾਨਿਓ ਬਰਗੜ ਗੁਰਾਂ ਕੀ

ਸਾਹਿਬ ਜੀ ਅੰਤ ਨ ਪਾਵਤ ਦੇਵ ਸਭੈ ਮੋਨ ਇੰਦਰ ਮਹਾਨ ਸ਼ਿਵ ਜੋ ਕਰੇ ਹੁਣ ਵੇਦ ਬਰੰਤ ਵਿਚਾਰ ਰਹੋ ਹਰ ਜਾਪ ਨ ਛੱਡੋ ਏ ਕਰੇ ਮਥੁਰਾ ਜਨ ਕੋ ਪ੍ਰਭ ਦੀਨ ਦਿਆਲ ਹੈ ਸੰਗਤ ਸ੍ਰਿਸ਼ਟ ਨਿਹਾਲ।

ਪੰਚ ਜਨਾ ਸੋ ਸੰਗ ਨ ਛੁੱਟ ਗਏ ਅਧਕ ਆਹੰਗ ਬੁੱਧ ਬਾਦ ਪਾਠ ਪੜਿਓ ਅਰ ਵੇਦ ਵਿਚਾਰਿਓ ਨਿਵਲ ਪੋਯੰਗਮ ਸਾਧ ਪੰਚ ਜਨਾ ਸਹੁ ਸੰਗ ਨ ਜੁੜ ਗਏ ਅਧਕ ਆਹੰਗ ਬੁੱਧ ਬਾਦੇ

ਰਹਾਉ ਦੂਜਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਓਮਕਾਰ ਸਤਿਨਾਮ ਕਰਤਾ ਪੁਰਖੁ ਨਿਰਭਉ ਨਿਰਵੈਰੁ।

ਗੌਰੀ ਸੁਖਮਨੀ ਮਹੱਲਾ ਪੰਜਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਲੋਕ ਆਦਿ ਗੁਰੇ ਨਮਹਿ ਜੁਗਾਦ ਗੁਰੇ ਨਮਹਿ ਸਤਿਗੁਰੇ ਨਮਹਿ ਸ੍ਰੀ ਗੁਰਦੇਵੇ ਨਮਹਿ ਅਸ਼ਟਪਦੀ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਮਹਿ ਮਿਟਾਵੋ ਸਿਮਰੋ ਜਾਸ ਵਿਸ਼ੰਭਰ ਏਕੈ ਨਾਮ ਜਪ ਅਗੰਤ ਅਨੇਕੈ ਵੇਦ ਪੁਰਾਣ ਸਿਮਰਤ ਸੁਧਾਕਰ ਕੀਨੇ ਰਾਮ ਨਾਮ ਇਕਾਖਰ ਕਿੰਕਾ ਇਕ ਜਿਸ ਜੀ ਵਸਾਵੈ ਤਾਂ ਕੀ ਮਹਿਮਾ ਗਨੀ ਨ ਆਵੈ ਤਾਂਕੀ ਏਕੈ ਦਰਸ ਤੁਹਾਰੋ ਨਾਨਕੁਣ ਸੰਗ ਮੋਹੇ ਉਧਾਰੋ ਸੁਖ ਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਬਿਨਾ ਕੈ ਮਨ ਵਿਸਰਾਮ ਰਹਾਉ ਪ੍ਰਭ ਕੈ ਸਿਮਰਨ ਗਰਭ ਨ ਬਸੈ ਪ੍ਰਭ ਕੈ ਸਿਮਰਨ ਦੂਤ ਜਮ ਨ ਸੈ ਪ੍ਰਭ ਕੈ ਸਿਮਰਨ ਕਾਲ ਪਰ ਹਰੈ ਪ੍ਰਭ ਕੈ ਸਿਮਰਨ ਦੁਸ਼ਮਣ ਤਰੈ ਪ੍ਰਭ ਸਿਮਰਤ ਕਛ ਵਿਘਨ ਨ ਲਾਗੈ ਪ੍ਰਭ ਕੈ ਸਿਮਰਨ ਅੰਜਨ ਜਾਗੈ ਪ੍ਰਭ ਕੈ ਸਿਮਰਨ ਭਉ ਨ ਵਿਆਪੈ ਪ੍ਰਭ ਕੈ ਸਿਮਰਨ ਦੁਖ ਨ ਸੰਤਾਪੈ ਪ੍ਰਭ ਕਾ ਸਿਮਰਨ ਸਾਧ ਕੈ ਸੰਗ ਸਰਵਨ ਧਾਨ ਨਾਨ ਹਰ ਰੰਗ ਪ੍ਰਭ ਕੈ ਸਿਮਰਨ ਰਿੱਧ ਸਿੱਧ ਨ ਨਿਧ ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ ਪ੍ਰਭ ਕੈ ਸਿਮਰਨ ਜਪ ਤਪ ਪੂਜਾ ਪ੍ਰਭ ਕੈ ਸਿਮਰਨ ਬਿਨਸੈ ਦੂਜਾ ਪ੍ਰਭ ਕੈ ਸਿਮਰਨ ਤੀਰਥ ਇਸਨਾਨੀ ਪ੍ਰਭ ਕੈ ਸਿਮਰਨ ਦੁਰਗਹ ਮਾਨੀ ਪ੍ਰਭ ਕੈ ਸਿਮਰਨ ਹੋਏ ਸੁਫਲਾ ਪ੍ਰਭ ਕੈ ਸਿਮਰਨ ਸੁਫਲ ਫਲਾ ਸੇ ਸਿਮਰਹਿ ਜਨ ਆਪ ਸਿਮਰਾਏ ਨਾਨਕ ਤਾਂ ਕੈ ਲਾਗੋ ਪਾਏ ਪ੍ਰਭ ਕਾ ਸਿਮਰਨ ਸਭ ਤੇ ਉੱਚਾ ਪ੍ਰਭ ਕੈ ਸਿਮਰਨ ਉਧਰੇ ਮੂਚਾ ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੁਝੈ ਪ੍ਰਭ ਕੈ ਸਿਮਰਨ ਸਭ ਕਿਛ ਸੁਝੈ ਪ੍ਰਭ ਕੈ ਸਿਮਰਨ ਨਾਹੀ ਜਮ ਤ੍ਰਾਸਾ ਪ੍ਰਭ ਕੈ ਸਿਮਰਨ ਪੂਰਨ ਆਸਾ ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ ਅੰਮ੍ਰਿਤ ਨਾਮ ਰਿਧ ਮਾਹੇ ਸਮਾਏ ਪ੍ਰਭ ਜੀ ਬਸੈ ਸਾਧ ਕੀ ਰਸਨਾ ਨਾਨਕ ਜਨ ਕਾ ਦਾਸਨ ਦਸਨਾ ਪ੍ਰਭ ਕੋ ਸਿਮਰਹਿ ਸੇ ਧਨਵੰਤੇ ਪ੍ਰਭ ਕੋ ਸਿਮਰਹਿ ਸੇ ਪਤਵੰਤੇ ਪ੍ਰਭ ਕੋ ਸਿਮਰਹਿ ਸੇ ਜਨ ਪ੍ਰਵਾਨ ਪ੍ਰਭ ਕੋ ਸਿਮਰਹਿ ਸੇ ਪੁਰਖ ਪ੍ਰਧਾਨ ਪ੍ਰਭ ਕੋ ਸਿਮਰਹਿ ਸੇ ਬੇਮੋਹਤਾਜੇ ਪ੍ਰਭ ਕੋ ਸਿਮਰਹਿ ਸੇ ਸਰਬ ਕੇ ਰਾਜੇ ਪ੍ਰਭ ਕੋ ਸਿਮਰਹਿ ਸੇ ਸੁਖਵਾਸੀ ਪ੍ਰਭ ਕੋ ਸਿਮਰਹਿ ਸਦਾ ਅਵਿਨਾਸੀ ਸਿਮਰਨ ਤੇ ਲਾਗੇ ਜਨ ਆਪ ਦਿਆਲਾ ਨਾਨਕ ਜਨ ਕੇ ਮੰਗੈ ਰਵਾਲਾ ਪ੍ਰਭ ਕੋ ਸਿਮਰਹਿ ਸੇ ਪਰ ਉਪਕਾਰੀ ਪ੍ਰਭ ਕੋ ਸਿਮਰਹਿ ਤਨ ਸ਼ਬਦ ਲਿਹਾਰੀ ਪ੍ਰਭ ਕੋ ਸਿਮਰਹਿ ਸੇ ਮੁਖ ਸੁਹਾਵੇ ਪ੍ਰਭ ਕੋ ਸਿਮਰਹਿ ਤਨ ਸੁਖ ਬਿਹਾਵੈ ਪ੍ਰਭ ਕੋ ਸਿਮਰਹਿ ਤਨ ਆਤਮ ਜੀਤਾ ਪ੍ਰਭ ਕੋ ਸਿਮਰਹਿ ਤਨ ਨਿਰਮਲ ਜੀਤਾ ਪ੍ਰਭ ਕੋ ਸਿਮਰਹਿ ਤਨ ਅੰਗ ਧਨੇਰੇ ਪ੍ਰਭ ਕੋ ਸਿਮਰਹਿ ਬਸੇ ਹਰ ਮੇਰੇ ਸੰਤ ਕੇ ਪਾਤੇ ਅੰਗਨ ਜਾਗ ਨਾਨਕ ਸਿਮਰਨ ਪੂਰੇ ਭਾਗ ਪ੍ਰਭ ਕੈ ਸਿਮਰਨ ਕਾਰਜ ਪੂਰੇ ਪ੍ਰਭ ਕੈ ਸਿਮਰਨ ਪ੍ਰਭੂ ਨ ਝੂਰੇ ਪ੍ਰਭ ਕੈ ਸਿਮਰਨ ਹਰ ਗੁਣ ਬਾਣੀ ਪ੍ਰਭ ਕੈ ਸਿਮਰਨ ਸਹਿਜ ਸਮਾਨੀ ਪ੍ਰਭ ਕੈ ਸਿਮਰਨ ਨੇਚਲ ਆਸਨ ਪ੍ਰਭ ਕੈ ਸਿਮਰਨ ਕਮਲ ਵੇਗਾਸਨ ਪ੍ਰਭ ਕੈ ਸਿਮਰਨ ਅਨਹਦ ਝੁਨਕਾਰ ਸੁਖ ਤਬ ਸਿਮਰਨ ਕਾ ਅੰਤ ਨਾ ਪਾਰ ਸਿਮਰਹਿ ਸੇ ਜਨ ਜਿਨ ਕੋ ਪ੍ਰਭ ਮਇਆ ਨਾਨਕ ਜਨ ਜਨ ਸਰਣੀ ਪਇਆ ਹਰ ਸਿਮਰਨ ਕਾ ਭਗਤ ਪ੍ਰਗਟਾਏ ਹਰ ਸਿਮਰਨ ਲਾਭੇ ਰੂਪ ਪਾਏ ਹਰ ਸਿਮਰਨ ਭਏ ਸਿੱਧ ਜਤੀ ਦਾਤੇ ਹਰ ਸਿਮਰਨ ਮੀਤ ਚੌਂ ਕੁੰਤ ਜਾਤੇ ਹਰ ਸਿਮਰਨ ਧਾਰੀ ਸਭ ਧਰਨਾ ਸਿਮਰ ਸਿਮਰ ਹਰ ਕਾਰਨ ਕਰਨਾ ਹਰ ਸਿਮਰਨ ਪੀਓ ਸਭ ਅਕਾਰਾ ਹਰ ਸਿਮਰਨ ਮੈਂ ਆਪ ਨਿਰੰਕਾਰਾ ਕਰ ਕਿਰਪਾ ਜਿਸ ਆਪ ਬੁਝਾਇਆ ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ ਸਲੋਕ ਦੀਨ ਦਰਦ ਦੁੱਖ ਭੰਜਨਾ ਘੱਟ ਘੱਟ ਨਾਥ ਅਨਾਥ ਸਰਨ ਤੁਮਾਰੀ ਆਇਓ ਨਾਨਕ ਕੇ ਪ੍ਰਭ ਸਾਥ ਅਸ਼ਟਪਦੀ ਜੈ ਮਾਤ ਪਿਤਾ ਸੁਖਮੀਤ ਨਾ ਭਾਈ ਮਨ ਊਹ ਨਾਮ ਤੇਰੇ ਸੰਗ ਸਹਾਈ ਜੈ ਮਹਾ ਭਿਆਨ ਦੂਤ ਜਮ ਦਲੈ ਤਹਿ ਕੇਵਲ ਨਾਮ ਸੰਗ ਤੇਰਾ ਚਲੈ ਜੈ ਮੁਸ਼ਕਲ ਹੋਵੇ ਅਤ ਭਾਰੀ ਹਰ ਕੋ ਨਾਮ ਕਿਨ ਮਹਿ ਉਧਾਰੀ ਅਣਖ ਪੁਨਹ ਚਰਨ ਕਰਤ ਨਹੀਂ ਕਰੈ ਹਰ ਕੋ ਨਾਮ ਕੋਟ ਪਾਪ ਪ੍ਰਹਰੈ ਗੁਰਮੁਖ ਨਾਮ ਜਪੋ ਮਨ ਮੇਰੇ ਨਾਨਕ ਪਾਵਹਿ ਸੂਖ ਘਨੇਰੇ ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ ਹਰ ਕਾ ਨਾਮ ਜਪਤ ਹੋਏ ਸੁਖੀਆ ਲਾਖ ਕਰੋੜੀ ਬੰਧਨ ਪਰੈ ਹਰ ਕਾ ਨਾਮ ਜਪਤ ਮਿਸਤਰੈ ਅਣਕ ਮਾਇਆ ਰੰਗ ਤਿਖ ਨਾਮ ਬੁਝਾਵੈ ਹਰ ਕਾ ਨਾਮ ਜਪਤ ਆਧਾਵੈ ਜਿਹ ਮਾਰਗ ਇਹ ਜਾਤ ਅਕੇਲਾ ਤੈ ਹਰ ਨਾਮ ਸੰਗ ਹੋਤ ਸੁਹੇਲਾ ਐਸਾ ਨਾਮ ਮਨ ਸਦਾ ਧਿਆਈਐ ਨਾਨਕ ਗੁਰਮੁਖ ਪਰਮ ਗਤ ਪਾਈਐ ਝੂਠ ਨਹੀਂ ਕੋਟ ਲੱਖ ਵਾਹੀ ਨਾਮ ਜਪਤ ਤੈ ਪਾਰ ਭਰਾਹੀ ਅਣਕ ਬਿਗਨ ਜਹ ਆਇ ਸੰਘਾਰੈ ਹਰ ਕਾ ਨਾਮ ਤਤਕਾਲ ਉਧਾਰੈ ਅਣਕ ਜੋਨ ਜਨਮੈ ਮਰ ਜਾਮ ਨਾਮ ਜਪਤ ਪਾਵੈ ਬਿਸਰਾਮ ਹਉ ਮੈਲਾ ਮਲਕਬ ਹੁਨ ਧੋਵੈ ਹਰ ਕਾ ਨਾਮ ਕੋਟ ਪਾਪ ਹੋਵੈ ਐਸਾ ਨਾਮ ਜਪੋ ਮਨ ਰੰਗ ਨਾਨਕ ਪਾਈਐ ਸਾਧ ਕੈ ਸੰਗ ਜਿਹ ਮਾਰਗ ਕੇ ਗਨ ਜਾਹੇ ਨ ਕੋਸਾ ਹਰ ਕਾ ਨਾਮ ਊਹਾ ਸੰਗ ਤੋਸਾ ਜਿਹ ਪੈਂਡੈ ਮਹਾ ਅੰਧ ਕੁਭਾਰਾ ਹਰ ਕਾ ਨਾਮ ਸੰਗ ਪੁਜਿਆਰਾ ਜਹਾਂ ਪੰਥ ਤੇਰਾ ਕੋਨਾ ਸਿਮਿਆਨੂ ਹਰ ਕਾ ਨਾਮ ਤਹਿ ਨਾਲ ਪਛਾਨੂ ਜਹ ਮਹਾ ਭਿਆਨ ਤਪ ਬਹੁ ਕਾਮ ਤਹਿ ਹਰ ਕੇ ਨਾਮ ਕੀ ਤੁਮ ਉਪਰ ਸ਼ਾਮ ਜਹਾਂ ਤ੍ਰਿਖਾ ਮਨ ਤੁਜ ਆਕਰਖ ਹੈ ਤਹਿ ਨਾਨਕ ਹਰ ਹਰ ਅੰਮ੍ਰਿਤ ਬਰਖ ਹੈ ਭਗਤ ਜਿਨ੍ਹਾਂ ਕੀ ਵਰਤਨ ਨਾਮ ਸੰਤ ਜਿਨ੍ਹਾਂ ਕੈ ਮਨ ਬਿਸਰਾਮ ਹਰ ਕਾ ਨਾਮ ਦਾਸ ਕੀ ਓਟ ਹਰ ਕੈ ਨਾਮ ਉਧਰੇ ਜਨ ਕੋਟ ਹਰ ਜਸ ਕਾਤੇ ਸੰਤ ਦਿਨ ਰਾਤ ਹਰ ਹਰ ਔਖਦ ਸਾਧ ਕਮਾਤ ਹਰ ਜਨ ਕੈ ਹਰ ਨਾਮ ਨਿਧਾਨ ਪਾਰ ਬ੍ਰਹਮ ਜਨ ਕੀਨੋ ਦਾਨ ਮਨ ਤਨ ਰੰਗ ਰਚੇ ਰੰਗ ਏਕੈ ਨਾਨਕ ਜਨ ਕੈ ਦ੍ਰਿਤ ਵਿਵੇਕੈ
ਹਰ ਕਾ ਨਾਮ ਜਨ ਕਉ ਮੁਕਤ ਜੁਗਤ, ਹਰ ਕਾ ਨਾਮ ਜਨ ਕਉ ਤ੍ਰਿਪਤ ਭੁਗਤ, ਹਰ ਕਾ ਨਾਮ ਜਨ ਕਾ ਰੂਪ ਰੰਗ, ਹਰ ਨਾਮ ਜਪਤ ਕਬ ਪਰੈ ਨ ਭੰਗ, ਹਰ ਕਾ ਨਾਮ ਜਨ ਕੀ ਵਡਿਆਈ, ਹਰ ਕਾ ਨਾਮ ਜਨ ਸੁਭਾ ਪਾਈ, ਹਰ ਕਾ ਨਾਮ ਜਨ ਕਉ ਭੋਗ ਜੋਗ, ਹਰ ਨਾਮ ਜਪਤ ਕਛ ਨਾਹਿ ਵਿਯੋਗ, ਜਨ ਰਾਤਾ ਹਰ ਨਾਮ ਕੀ ਸੇਵਾ, ਨਾਨਕ ਪੂਜੈ ਹਰ ਹਰ ਦੇਵਾ, ਹਰ ਹਰ ਜਨ ਕੈ ਮਾਲਕ ਦੀਨਾ, ਹਰ ਧਨ ਜਨ ਕਉ ਆਪ ਪ੍ਰਭ ਦੀਨਾ, ਹਰ ਹਰ ਜਨ ਕੈ ਓਟ ਸਤਾਣੀ, ਹਰ ਪ੍ਰਤਾਪ ਜਨ ਅਰਨ ਜਾਣੀ, ਓਤ ਪੋਤ ਜਨ ਹਰ ਰਸ ਰਾਤੇ, ਸੁਨ ਸਮਾਧ ਨਾਮ ਰਸ ਮਤੇ, ਆਠ ਪਹਿਰ ਜਨ ਹਰ ਹਰ ਜਪੈ, ਹਰ ਕਾ ਭਗਤ ਪ੍ਰਗਟ ਨਹੀਂ ਛਪੈ, ਹਰ ਕੀ ਭਗਤ ਮੁਖ ਬਹੁ ਕਰੇ, ਨਾਨਕ ਜਨ ਸੰਗ ਕੇਤੇ ਕਰੇ, ਪਾਰ ਜਾਤ ਇਹ ਹਰ ਕੋ ਨਾਮ, ਕਾਮ ਧੇਨ ਹਰ ਹਰ ਗੁਣ ਗਾਮ, ਸਭ ਤੇ ਉੱਤਮ ਹਰ ਕੀ ਕਥਾ, ਨਾਮ ਸੁਨਤ ਦਰਦ ਦੁਖ ਲਥਾ, ਨਾਮ ਕੀ ਮਹਿਮਾ ਸੰਤ ਰਿਦ ਵਸੈ, ਸੰਤ ਪ੍ਰਤਾਪ ਦੁਰਤ ਸਭ ਨਸੈ, ਸੰਤ ਕਾ ਸੰਗ ਵਡ ਭਾਗੀ ਪਾਈਐ, ਸੰਤ ਕੀ ਸੇਵਾ ਨਾਮ ਧਿਆਈਐ, ਨਾਮ ਤੁਰਲ ਕਛ ਅਵਰ ਨ ਹੋਏ, ਨਾਨਕ ਗੁਰਮੁਖ ਨਾਮ ਪਾਵੈ ਜਨ ਕੋਏ। ਸਲੋਕ ਬਹੁ ਸ਼ਾਸਤ੍ਰ ਬਹੁ ਸਿਮਰਤੀ, ਪੇਖੇ ਸਰਬ ਤੰਦ ਹੋਲ, ਪੂਜਸ ਨਾਹੀ ਹਰ ਹਰੇ, ਨਾਨਕ ਨਾਮ ਅਮੋਲ। ਅਸਤਪਦੀ ਜਾਪ ਤਾਪ ਗਿਆਨ ਸਭ ਧਿਆਨ, ਕਥ ਸ਼ਾਸਤ੍ਰ ਸਿਮਰਤ ਵਿਖਿਆਨ, ਯੋਗ ਅਭਿਆਸ ਕਰਮ ਧਰਮ ਕਰਿਆ, ਸਗਲ ਤਿਆਗ ਮਨ ਮੱਧੇ ਕਰਿਆ, ਅਨਕ ਪ੍ਰਕਾਰ ਕੀਏ ਬਹੁ ਜਤਨਾ, ਪੁੰਨ ਦਾਨ ਹੋਮੇ ਬਹੁ ਰਤਨਾ, ਸਰੀਰ ਕਟਾਏ ਹੋਮੇ ਕਰ ਰਾਤੀ, ਵਰਤਨੇ ਕਰੇ ਬਹੁ ਭਾਤੀ, ਨਹੀਂ ਤੁਲ ਰਾਮ ਨਾਮ ਵਿਚਾਰ, ਨਾਨਕ ਗੁਰਮੁਖ ਨਾਮ ਜਪਿਆ ਇੱਕ ਵਾਰ, ਨੌ ਖੰਡ ਪ੍ਰਥਵੀ ਕਰੈ ਚਿਰ ਜੀਵੈ, ਮਹਾਂ ਉਦਾਸ ਪ੍ਰਤੀਸ਼ਰ ਜੀਵੈ, ਅਗਨ ਮਾਹੇ ਹੋਮਤ ਪ੍ਰਾਣ, ਕਣਕ ਅਸਵ ਹੈਵਰ ਭੂਮ ਦਾਨ, ਨਿਓਲੀ ਕਰਮ ਕਰੈ ਬਹੁ ਆਸਨ, ਜੈਨ ਮਾਰਗ ਸੰਜਮ ਅਤਿ ਸਾਧਨ, ਨਿਮਖ ਨਿਮਖ ਕਰ ਸਰੀਰ ਕਟਾਵੈ, ਤੌਤੀ ਹੋਮੈ ਮੈਲ ਨ ਜਾਵੈ, ਹਰ ਤੇ ਨਾਮ ਸੰਸਰ ਕਛ ਨਾਹੇ, ਨਾਨਕ ਗੁਰਮੁਖ ਨਾਮ ਜਪਤ ਗਤ ਪਾਹੇ, ਮਨ ਕਾਮਨਾ ਤੀਰਥ ਦੇਹ ਛੁਟੈ, ਗਰਭ ਗੁਮਾਨ ਨ ਮਨ ਤੇ ਹੁਟੈ, ਸੋਤ ਕਰੈ ਦਿਨਸ ਅਰ ਰਾਤ, ਮਨ ਕੀ ਮੈਲ ਨ ਤਨ ਤੇ ਜਾਤ, ਇਸ ਦੇਹੀ ਕਉ ਬਹੁ ਸਾਧਨਾ ਕਰੈ, ਮਨ ਤੇ ਕਭੂ ਨ ਵਿਖਿਆ ਡਰੈ, ਜਲ ਧੋਵੈ ਬਹੁ ਦੇਹ ਅਨੀਤ, ਸੁਧ ਤਹਾਂ ਹੋਇ ਕਾਚੀ ਭੀਤ, ਮਨ ਹਰ ਕੇ ਨਾਨਕ ਮਹਿਮਾ ਊਚ, ਨਾਨਕ ਨਾਮ ਉਧਰੇ ਪਤਿਤ ਬਹੁਮੂਚ, ਬਹੁਤ ਸਿਆਣਪ ਜਮਕਾ ਭਉ ਵਿਆਪੈ, ਅਣਖ ਜਤਨ ਕਰ ਕ੍ਰਿਸ਼ਨ ਨਾ ਧਰਾਪੈ, ਭੇਖ ਅਨੇਕ ਅਗਨ ਨਹੀਂ ਬੁਝੈ, ਕੋਟ ਅਪਾਵ ਦਰਗਹ ਨਹੀਂ ਸਿੱਝੈ, ਝੂਠ ਨਾਹੀਂ ਊਰ ਪਿਆਲ, ਮੋਹਿ ਵਿਆਪੈ ਮਾਇਆ ਜਾਲ, ਅਵਰ ਕਰਤੂਤ ਸਗਲੀ ਜਮਦਾਨੈ, ਗੋਬਿੰਦ ਭਜਨ ਬਿਨ ਤਿਲ ਨਹੀਂ ਮਾਨੈ, ਹਰ ਕਾ ਨਾਮ ਜਪਤ ਦੁਖ ਜਾਏ, ਨਾਨਕ ਬੋਲੈ ਸਹਿਜ ਸੁਭਾਏ, ਚਾਰ ਪਦਾਰਥ ਜੇਕੋ ਮੰਗੈ, ਸਾਧ ਬਿਨਾ ਕੀ ਸੇਵਾ ਲਾਗੈ, ਜੇਕੋ ਆਪਣਾ ਦੁਖ ਮਿਟਾਵੈ, ਹਰ ਹਰ ਨਾਮ ਰਿਜੈ ਸਦ ਗਾਵੈ, ਜੇਕੋ ਆਪਣੀ ਸੋਭਾ ਲੋਰੈ, ਸਾਧ ਸੰਗ ਇਹ ਹਉਮੈ ਛੋੜੈ, ਜੇ ਕੋ ਜਨਮ ਮਰਨ ਤੇ ਡਰੈ, ਸਾਧ ਬਿਨਾ ਕੀ ਸਰਣੀ ਪਰੈ, ਜਿਸ ਜਨ ਕਉ ਪ੍ਰਭ ਦਰਸ ਪਿਆਸਾ, ਨਾਨਕ ਦਾਤਾ ਬਲ ਬਲ ਜਸਾ, ਸਗਲ ਪੁਰਖ ਮਹਿ ਪੁਰਖ ਪ੍ਰਧਾਨ, ਸਾਧ ਸੰਗ ਜਾਕਾ ਮਿਟੈ ਅਭਿਮਾਨ, ਆਪਸ ਕਉ ਜੋ ਜਾਣੈ ਨੀਚਾ, ਸੋ ਗਣਿਐ ਸਭ ਤੇ ਉੱਚਾ, ਜਾਂ ਕਾ ਮਨ ਹੋਏ ਸਗਲ ਕੀਰੀਨਾ, ਹਰ ਹਰ ਨਾਮ ਤਿੰਨ ਘੱਟ ਘੱਟ ਕੀਨਾ, ਮਨ ਆਪਣੇ ਤੇ ਬੁਰਾ ਮਿਟਾਨਾ, ਦੇਖੈ ਸਗਲ ਸ੍ਰਿਸ਼ਟ ਸਾਜਨਾ, ਸੂਖ ਦੁਖ ਜਨ ਸੰਬ੍ਰਿਸ਼ਟਤਾ, ਨਾਨਕ ਪਾਪ ਪੁੰਨ ਨਹੀਂ ਲੇਪਾ, ਨਿਰਧਨ ਕਉ ਧਨ ਤੇਰੋ ਨਾਉ, ਮਿਠਾਵੇ ਕਉ ਨਾਉ ਤੇਰਾ ਥਾਉ, ਨਿਮਾਨੇ ਕਉ ਕਰ ਤੇਰੋ ਮਾਨ, ਸਗਲ ਘਟਾ ਕਉ ਦੇਹੋ ਦਾਨ, ਕਰਨ ਕਰਾਵਨ ਹਰ ਸੁਆਮੀ, ਸਗਲ ਘਟਾ ਕੇ ਅੰਤਰ ਜਾਮੀ, ਆਪਣੀ ਗਤਨਿਤ ਜਾਣੋ ਆਪੇ, ਆਪਣ ਸੰਗ ਆਪ ਪ੍ਰਭਰਾਤੇ, ਤੁਮਰੀ ਉਸਤ ਤੁਮ ਤੇ ਹੋਏ, ਨਾਨਕ ਅਵਰਣ ਜਾਨ ਸੁਖੋਈ, ਸਰਬ ਧਰਮ ਮਹਿ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ, ਸਗਲ ਕਿਰਿਆ ਮਹਿ ਉਤਮ ਕਿਰਿਆ, ਸਾਧ ਸੰਗ ਦੁਰਮਤ ਮਨ ਹਰਿਆ, ਸਗਲ ਉਦਮ ਮਹਿ ਉਦਮ ਭਲਾ, ਹਰ ਕਾ ਨਾਮ ਜਪੋ ਜੀਅ ਸਦਾ, ਸਰਲ ਬਾਣੀ ਮਹਿ ਅੰਮ੍ਰਿਤ ਬਾਣੀ, ਹਰ ਕੋ ਜਸ ਸੁਨ ਰਸਨ ਬਖਾਨੀ,

ਰੱਖ ਨਾਨਕ ਨਿਰਭੀ ਨਾਲ ਅਸ਼ਟਪਦੀ ਰਮਈਆ ਕੇ ਗੁਣ ਚੇਤ ਪੁਰਾਣੀ ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ ਜਿਨ ਤੂੰ ਸਾਧ ਸਵਾਰ ਸਿੰਗਾਰਿਆ ਗਰਭ ਅਗਨ ਮਹਿ ਜਿਨਹ ਉਬਾਰਿਆ ਬਾਰ ਵਿਵਸਥਾ ਤੁਝੇ ਪਿਆਰ ਹੈ ਦੂਧ ਭਰ ਜੋਵਨ ਭੋਜਨ ਸੁਖ ਸੂਧ ਬਿਰਧ ਭਇਆ ਉਪਰ ਸਾਖ ਸੈਨ ਮੁਖ ਅਪਿਆਉ ਬੈਠ ਕੌੜੈਨ ਇਹ ਨਿਰਗੁਣ ਗੁਣ ਕਛੂ ਨਾ ਬੁਝੈ ਬਖਸ ਲੇਹੋ ਤਵ ਨਾਨਕ ਸਿਧ ਹੈ ਜਿਹ ਪ੍ਰਸਾਦ ਧਰ ਉਪਰ ਸੁਖ ਵਸੈ ਸੁਤ ਭਰਾਤ ਮੀਤ ਬਣਤਾ ਸੰਹਸੈ ਜਿਹ ਪ੍ਰਸਾਦ ਪਿਵੈ ਸੀਤਲ ਜਲਾ ਸੁਖਦਾਈ ਪਵਨ ਪਾਕ ਅਮੁੱਲਾ ਜਿਹ ਪ੍ਰਸਾਦ ਭੋਗ ਹੈ ਸਭ ਰਸਾ ਸਗਲ ਸਮਗਰੀ ਸੰਗ ਸਾਤ ਵਸਾ ਦੀਨੇ ਹਸਤ ਪਾਵ ਕਰਨ ਨੇਤਰ ਰਸਨਾ ਤਿਸੈ ਤਿਆਗ ਅਵਰ ਸੰਗ ਰਚਨਾ ਐਸੇ ਦੋਖ ਮੂੜ ਅੰਧ ਵਿਆਪੇ ਨਾਨਕ ਕਾਢ ਲਿਹੋ ਪ੍ਰਭ ਆਪੇ ਆੜ ਅੰਤ ਜੋ ਰਖਨ ਹਾਰ ਇਸ ਸਿਉ ਪ੍ਰੀਤ ਨ ਕਰੈ ਗਵਾਰ ਜਾਂ ਕਿ ਸੇਵਾ ਨਵ ਡਿੰਦ ਪਾਵੈ ਤਾਂ ਸਿਉ ਮੂੜਾ ਮਨ ਨਹਿਲਾਵੈ ਜੋ ਠਾਕੁਰ ਸਦ ਸਦਾ ਹਜੂਰੇ ਤਾਂ ਕੋ ਅੰਧਾ ਜਾਣ ਕਦੂੜੇ ਜਾਂ ਕਿ ਟਹਿਲ ਪਾਵੈ ਦਰਗਹਿਮਾਨ ਤਿਸੈ ਵਿਸਾਰੈ ਮੁਗਧ ਪਜਾਨ ਸਦਾ ਸਦਾ ਇਹ ਭੁੱਲਨ ਹਾਰ ਨਾਨਕ ਰਖਨ ਹਾਰ ਅਪਾਰ ਰਤਨ ਤਿਆਗ ਕੌਡੀ ਸੰਗ ਰਚੈ ਸਾਥ ਛੋਟ ਝੂਠ ਸੰਗ ਮਚੈ ਜੋ ਛੱਡਣਾ ਸੋ ਅਸਥਿਰ ਕਰਮਾਨੈ ਜੋ ਹੋਵਨ ਸੋ ਦੂਰ ਪੁਰਾਣੈ ਛੋਟ ਜਾਏ ਤਿਸਕਾ ਸੰਗ ਕਰੈ ਸੰਗ ਸਹਾਈ ਤਿਸ ਪਰ ਹਰੈ ਚੰਦਨ ਦੇਵ ਉਤਾਰੈ ਧੋਏ ਗਰਦਵ ਪ੍ਰੀਤ ਭਸਮ ਸੰਗ ਹੋਏ ਅੰਧਕੂਪ ਮਹਿ ਪਤ ਬਿਕਰਾਲ ਨਾਨਕ ਕਾਟ ਲਿਹੋ ਤਬ ਦਿਆਲ ਕਰਤੂਤ ਪਸੂਤੀ ਮਾਨਸ ਜਾਤ ਲੋਕ ਪਚਾਰਾ ਕਰੈ ਦਿਨ ਰਾਤ ਬਾਹਰ ਭੇਖ ਅੰਦਰ ਮਲਮਾਇਆ ਸ਼ਬਸ ਨਾਹੀ ਕਛ ਪ੍ਰੈ ਛਪਾਇਆ ਬਾਹਰ ਗਿਆਨ ਧਿਆਨ ਇਸਨਾਨ ਅੰਤਰ ਵਿਆਪੈ ਲੋਭ ਸਵਾਨ ਅੰਤਰ ਅਗਨ ਬਾਹਰ ਤਨ ਸੁਆਹ ਗਲ ਪਾਤਰ ਕੈਸੇ ਤਰੈ ਅਤਾਹ ਜਾ ਕੈ ਅੰਤਰ ਬਸੈ ਪ੍ਰਭ ਆਪ ਨਾਨਕ ਤੇ ਜਨ ਸਹਿਜ ਸਮਾਤ ਸੁਨ ਅੰਧਾ ਕੈਸੇ ਮਾਰਗ ਪਾਵੈ ਕਰਦਹ ਲੇਹੋ ਔਰ ਨਿਭਾਵੈ ਕਹਾਂ ਬੁਝਾਰਤ ਬੁਝੈ ਡੋਰਾ ਨਿਸ ਕਹਿਆ ਤਉ ਸਮਝੈ ਭੋਰਾ ਕਹਾਂ ਬਿਸਨ ਪਦ ਗਾਵੈ ਗੁੰਗ ਜਤਨ ਕਰੈ ਤਉ ਪੀ ਸੁਰ ਭੰਗ ਕਹਿ ਪਿੰਗਲ ਪਰਬਤ ਪਰ ਭਵਨ ਨਹੀਂ ਹੋ ਤੂਹਾਂ ਉਸ ਗਵਨ ਕਰਤਾਰ ਕਰਣਾ ਮੈਂ ਦੀਨ ਬੇਨਤੀ ਕਰੈ ਨਾਨਕ ਤੁਮਰੀ ਕਿਰਪਾ ਕਰੈ ਸੰਗ ਸਹਾਇ ਸੁਆਵੈ ਨਚੇਤ ਜੋ ਬੈਰਾਈ ਤਾ ਸੋ ਪ੍ਰੀਤ ਬਲੂਆ ਕੇ ਗਹਿ ਭੀਤਰ ਵਸੈ ਅਣਦਕੇਲ ਮਾਇਆ ਰੰਗ ਰਸੈ ਦ੍ਰਿੜ ਕਰਮਾਨੈ ਮਨਹਿ ਪ੍ਰਤੀਤ ਕਾਲ ਨ ਆਵੈ ਮੂੜੇ ਚੀਤ ਬੈਰ ਵਿਰੋਧ ਕਾਮ ਕ੍ਰੋਧ ਮੋਹ ਝੂਠ ਵਿਕਾਰ ਮਹਾ ਲੋਭ ਧਰੋਹ ਪਿਆਹੋ ਜੁਗਤ ਬਿਹਾਨੀ ਕਈ ਜਨਮ ਨਾਨਕ ਰਾਖ ਲੇਹੋ ਆਪਣ ਕਰ ਕਰਮ ਤੂੰ ਠਾਕੁਰ ਤੁਮ ਪਹਿ ਅਰਦਾਸ ਜੀਉ ਪਿੰਡ ਸਭ ਤੇਰੀ ਰਾਸ ਤੁਮ ਮਾਤ ਪਿਤਾ ਹਮ ਬਾਰਕ ਤੇਰੇ ਤੁਮਰੀ ਕਿਰਪਾ ਮਹਿਸੂਬ ਕਨੇਰੇ ਕੋਈ ਨਾ ਜਾਣੈ ਤੁਮਰਾ ਅੰਤ ਉੱਚੇ ਤੇ ਉੱਚਾ ਭਗਵੰਤ ਸਗਲ ਸਮਗਰੀ ਤੁਮਰੇ ਸੂਤਰ ਧਾਰੀ ਤੁਮ ਤੇ ਹੋਏ ਸੋ ਆਗਿਆਕਾਰੀ ਤੁਮਰੀ ਗਤ ਮਿਤ ਤੁਮ ਹੀ ਜਾਨੀ ਨਾਨਕ ਦਾਸ ਸਦਾ ਕੁਰਬਾਨੀ ਸਲੋਕ ਦੇਨ ਹਾਰ ਪ੍ਰਭ ਛੋੜ ਕੈ ਲਾਗੈ ਅਨ ਸੁਆਏ ਨਾਨਕ ਕਹੋ ਨਸੀ ਗਏ ਬਿਨ ਨਾਵੈ ਪਤ ਜਾਏ ਅਸ਼ਟਪਦੀ ਦਸ ਵਸਤੂ ਲੇ ਪਾਛੈ ਪਾਵੈ ਏਕ ਬਸਤ ਕਾਰਨ ਵਿਖੋਟ ਗਵਾਵੈ ਏਕ ਭੀ ਨਾ ਦੇ ਦਸ ਭੀ ਹਿਰ ਲੇ ਤਉ ਮਊੜਾ ਤਹੁ ਕਹਾਂ ਕਰੇ ਜਿਸ ਠਾਕਰ ਸਿਉਨਾ ਨੂੰ ਚਾਰਾ ਤਾਂ ਤੋ ਕੀਜੈ ਸਦ ਨਮਸਕਾਰ ਜਾਂ ਤੈ ਮਨ ਲਾਗਾ ਪ੍ਰਭ ਮੀਠਾ ਸਰਬ ਸੂਖ ਤਾਹੂ ਮਨ ਬੂਠਾ ਜਿਸ ਜਨ ਆਪਣਾ ਹੁਕਮ ਮਨਾਇਆ ਸਰਬ ਥੋਕ ਨਾਨਕ ਤਿਨ ਪਾਇਆ ਅਗਣਤ ਸਾਹੋ ਆਪਣੀ ਬੇਰਾਸ ਖਾਤ ਪੀਤ ਬਰਤ ਅਨੰਦ ਉਲਾਸ ਆਪਣੀ ਅਮਾਨ ਕਛ ਬਹੁਰ ਸਾਹੋ ਲੇ ਅਗਿਆਨੀ ਮਨ ਰੋਸ ਕਰੇ ਆਪਣੀ ਪ੍ਰਤੀਤ ਆਪ ਹੀ ਖੋਵੈ ਬਹੁ ਉਸਕਾ ਵਿਸਵਾਸ ਨ ਹੋਏ ਜਿਸ ਕੀ ਵਸਤ ਤਿਸ ਆਗਿਆ ਰੱਖੈ ਪ੍ਰਭ ਕੀ ਆਗਿਆ ਮਨ ਮਤ ਹੈ ਉਸ ਤੇ ਚੌਗਨ ਕਰੈ ਨਿਹਾਲ ਨਾਨਕ ਸਾਹਿਬ ਸਦਾ ਦਿਆਲ ਅਨਕ ਭਾਂਤ ਮਾਇਆ ਕੇ ਹੇਤ ਸਰਪੁਰ ਹੋਵਤ ਜਨ ਅਨੇਕ ਬਿਰਖ ਕੀ ਛਾਇਆ ਸਿਉਂ ਰੰਗ ਲਾਵੈ ਉਹ ਬਿਨਸੈ ਉਹ ਮਨ ਪੁਛਤਾਵੈ ਜੋ ਦੀਸੈ ਸੋ ਚਲ ਨਹਾਰ ਲੱਭ ਰਹੋ ਤਹਿ ਅੰਧ ਅੰਧਾਰ ਬਟਾਓ ਸਿਉਂ ਜੋ ਲਾਵੈ ਨੇਹ ਤਾਂ ਤੋ ਹੱਥ ਨ ਆਵੈ ਕੇਹ ਮਨ ਹਰ ਕੇ ਨਾਮ ਕੀ ਪ੍ਰੀਤ ਸੁਖਦਾਈ ਹਰ ਕਿਰਪਾ ਨਾਨਕ ਆਪ ਲੈ ਲਾਈ ਮਿਥਿਆ ਤਨ ਧਨ ਕੁਟੰਬ ਸੁਭਾਇਆ ਮਿਥਿਆ ਹੋਮੈ ਮਮਤਾ ਮਾਇਆ ਮਿਥਿਆ ਰਾਜ ਜੋਗਨ ਧਨ ਮਾਲ ਮਿਥਿਆ ਕਾਮ ਕ੍ਰੋਧ ਵਿਕਰਾਲ ਮਿਥਿਆ ਰਥ ਹਸਤੀ ਅਸਵ ਵਸਤਰਾ ਮਿਥਿਆ ਰੰਗ ਸੰਗ ਮਾਇਆ ਤੇ ਖਸਤਾ ਮਿਥਿਆ ਧੋ ਮੋਹ ਅਭਿਮਾਨ ਮਿਥਿਆ ਆਪਸ ਉਪਰ ਕਰਤ ਗਮਾਨ ਅਸਤ੍ਰ ਭਗਤ ਸਾਧ ਕੀ ਸਰਨ ਨਾਨਕ ਜਪ ਜਪ ਜੀਵੈ ਹਰ ਕੇ ਚਰਨ ਮਿਥਿਆ ਸਰਵਨ ਪਰ ਨਿੰਦਾ ਸੁਣੈ ਮਿਥਿਆ ਹਸਤ ਪਰ ਦਰਦ ਕੋਹ ਰਹਿ ਮਿਥਿਆ ਨੇਤਰ ਦੇਖਤ ਪਰਤਰ ਰੂਪਾਗ ਮਿਥਿਆ ਰਸਨਾ ਭੋਜਨ ਅਨੁਸਵਾਦ ਮਿਥਿਆ ਚਰਨ ਪਰ ਵਪਾਰ ਕੋ ਧਾਵ ਹੈ ਮਿਥਿਆ ਮਨ ਪਰ ਲੋਭ ਲੁਭਾਵ ਹੈ ਮਿਥਿਆ ਤਨ ਨਹੀਂ ਪਰ ਪੁਕਾਰਾ ਮਿਥਿਆ ਬਾਸ ਲੇਖ ਵਿਕਾਰਾ ਬਿਨ ਬੁੱਝ ਮਿਥਿਆ ਸਭ ਭਏ ਸਫਲ ਦੇਹ ਨਾਨਕ ਹਰ ਹਰ ਨਾਮ ਲਏ
ਬਿਰਥ ਸਾਕਤ ਕੀ ਆਰ ਜਾ ਸਾਧ ਬਿਨਾ ਕਹਿ ਹੋਵਤ ਸੁੱਚਾ ਬਿਰਥਾ ਨਾਮ ਬਿਨਾ ਤਨ ਅੰਧ ਮੁਖ ਆਵਤ ਤਾਂ ਕਹਿ ਦੁਗੰਧ ਬਿਨ ਸਿਮਰਨ ਦਿਨ ਰਹਿਣ ਬਿਰਥਾ ਦਿਹਾਏ ਮੇਘ ਬਿਨਾ ਜੋ ਖੇਤੀ ਜਾਏ ਗੋਬਿੰਦ ਭਜਨ ਬਿਨ ਬਿਰਥ ਸਭ ਕਾਮ ਜੋ ਕਿਰਪਨ ਕੇ ਨਿਰਾਰਥ ਨਾਮ ਧਨ ਧਨ ਤੇ ਜਨ ਜੇ ਕਟ ਬਸਿਓ ਹਰ ਨਾਓ ਨਾਨਕ ਤਾ ਕਹਿ ਬਲ ਬਲ ਜਾਓ ਰਹਿਤ ਅਵਰ ਕਛ ਅਵਰ ਕਮਾਵਤ ਮਨ ਨਹੀਂ ਪ੍ਰੀਤ ਮੁਖ ਗੰਧ ਲਾਵਤ ਜਾਨਣ ਹਾਰ ਪ੍ਰਭੂ ਪ੍ਰਵੀਨ ਬਾਹਰ ਭੇਤ ਨ ਕਾ ਹੂੰ ਧੀਨ ਅਵਰ ਉਪਦੇਸ਼ ਆਪ ਨ ਕਰੈ ਆਵਤ ਜਾਵਤ ਜਨਮ ਮਰੈ ਜਿਸ ਕਹਿ ਮਿੱਤਰ ਬਸੈ ਨਿਰੰਕਾਰ ਤਿਸ ਕੀ ਸੇਖ ਕਰੈ ਸੰਸਾਰ ਜੋ ਤੁਮ ਭਾਨ ਤਿਨ ਪ੍ਰਭ ਜਾਤਾ ਨਾਨਕ ਉਨ ਜਨ ਚਰਨ ਪ੍ਰਾਤਾ ਕਰੋ ਬੇਨਤੀ ਪਾਰ ਬ੍ਰਹਮ ਸਭ ਜਾਣੈ ਆਪਣਾ ਕੀਆ ਆਪਹਿ ਮਾਨੈ ਆਪਹਿ ਆਪ ਆਪ ਕਰਤ ਨਿਬੇਰਾ ਕਿਸੈ ਦੂਰ ਜਨਾਵਤ ਕਿਸੈ ਬੁਝਾਵਤ ਨੇਰਾ ਉਪਾਪ ਸਿਆਣਪ ਸਗਲ ਤੇ ਰਹਿਤ ਸਭ ਕਛ ਜਾਣੈ ਆਤਮ ਕੀ ਰਹਿਤ ਜਿਸ ਭਾਵੈ ਤਿਸ ਲੈ ਲੜ ਲਾਇ ਸ਼ਾਂਤ ਨੰਦ ਰਹਿਆ ਸਮਾਇ ਸੋ ਸੇਵਕ ਜਿਸ ਕਿਰਪਾ ਕਰੇ ਨਿਮਕ ਨਿਮਕ ਜਪ ਨਾਨਕ ਹਰੀ ਸਲੋਕ ਕਾਮ ਕ੍ਰੋਧ ਅਰ ਲੋਭ ਮੋਹ ਬਿਨ ਸਜਾਏ ਅਹਮੇਵ ਨਾਨਕ ਪ੍ਰਭ ਸਰਣਾਂਗ ਤੇ ਕਰ ਪ੍ਰਸਾਦ ਗੁਰਦੇਵ ਅਸਪਦੀ ਜੇ ਪ੍ਰਸਾਦ ਛੱਤੀ ਅੰਮ੍ਰਿਤ ਖਾਹੇ ਤਿਸ ਠਾਕੁਰ ਕੌ ਰਖ ਮਨ ਮਾਹੇ ਜੇ ਪ੍ਰਸਾਦ ਸੁਗੰਧਤ ਤਨ ਲਾਵੈ ਤਿਸ ਕੋ ਸਿਮਰਤ ਪਰਮ ਗਤ ਪਾਵੈ ਜੇ ਪ੍ਰਸਾਦ ਬਸੈ ਸੁਖ ਮੰਦਰ ਤਿਸੈ ਧਿਆਈ ਸਦਾ ਮਨ ਅੰਦਰ ਜੇ ਪ੍ਰਸਾਦ ਬਹਿ ਸੰਗ ਸੁਖ ਬਸਣਾ ਆਤ ਪੈ ਸਿੰਘ ਤਿਸ ਰਸਨਾ ਜੇ ਪ੍ਰਸਾਦ ਰੰਗ ਰਸ ਭੋਗ ਨਾਨਕ ਸਦਾ ਧਿਆਈਐ ਧਿਆਵਨ ਜੋਗ ਜੇ ਪ੍ਰਸਾਦ ਪਾਠ ਪਟੰਬਰ ਹਟਾਵੈ ਤਿਸੈ ਤਿਆਗ ਕਟ ਅਗਰ ਲਭਾਵੈ ਜੇ ਪ੍ਰਸਾਦ ਸੁਖ ਸੇਜ ਸੋਈ ਜੈ ਮਨ ਆਠ ਪਹਿਰਤਾ ਕਾ ਜਸ ਗਾਵੀ ਜੈ ਜੇ ਪ੍ਰਸਾਦ ਸਭ ਕੋ ਮਨ ਮੁਖਤਾ ਕੋ ਜਸ ਰਸਨ ਬਖਾਨੈ ਜੇ ਪ੍ਰਸਾਦ ਤੇਰੋ ਰਹਿਤਾ ਧਰਮ ਮਨ ਸਦਾ ਧਿਆਏ ਕੇਵਲ ਪਾਰ ਬ੍ਰਹਮ ਸਭ ਜੀ ਜਪਤ ਦਰ ਗਹਿਮਾਨ ਪਾਵੈ ਨਾਨਕ ਪਤ ਸੇਤੀ ਘਰ ਜਾਵੈ ਜੇ ਪ੍ਰਸਾਦ ਆਰੋਗ ਕੰਚਨ ਦੇਹੀ ਲਿਵ ਲਾਵੋ ਤਿਸ ਰਾਮ ਸੁਨੇਹੀ ਜੇ ਪ੍ਰਸਾਦ ਤੇਰੇ ਓਲਾ ਰਹਿਤ ਮਨ ਸੁਖ ਪਾਵੈ ਹਰ ਹਰ ਦਸ ਕਹਿਤ ਜੇ ਪ੍ਰਸਾਦ ਤੇਰੇ ਸਗਲ ਸਿਦਰ ਢਾਕੇ ਮਨ ਸਰਣੀ ਪਰ ਠਾਕੁਰ ਪ੍ਰਭਤਾ ਕੈ ਜੇ ਪ੍ਰਸਾਦ ਤੁਜ ਕੋ ਨਾ ਬਹੁਤ ਮਨ ਸਾਸ ਸਾਸ ਸਿਮਰੋ ਪ੍ਰਭ ਉੱਚੇ ਜੇ ਪ੍ਰਸਾਦ ਪਾਈ ਦੁਰਲੱਭ ਦੇ ਨਾਨਕ ਤਾ ਕੀ ਭਗਤ ਕਰੇ ਜੇ ਪ੍ਰਸਾਦ ਆਪ ਹੁਕਮ ਪਹਿਰੀ ਜੈ ਮਨ ਤਿਸ ਸਿਮਰਤ ਕਿਉਂ ਆਲਸ ਕੀਜੈ ਜੇ ਪ੍ਰਸਾਦ ਅਸਲ ਹਸਤ ਅਸਵਾਰੀ ਮਨ ਤਿਸ ਪ੍ਰਭ ਕਉ ਤਬ ਹੂੰ ਨਾ ਵਿਸਾਰੀ ਜੇ ਪ੍ਰਸਾਦ ਬਾਗ ਮਿਲ ਧਨਾ ਰਸ ਤੋਏ ਪ੍ਰਭ ਆਪਣੇ ਮਨਾ ਜਿਨ ਤੇਰੀ ਮਨ ਬੰਤ ਬਣਾਈ ਉਠ ਬੈਠਤ ਸਭ ਕਿਸੈ ਧਿਆਈ ਤਿਸੈ ਧਿਆਏ ਜੋ ਏਕ ਅਲਖ ਹੈ ਯਹਾਂ ਊਹਾਂ ਨਾਨਕ ਤੇਰੀ ਰੱਖੈ ਜੇ ਪ੍ਰਸਾਦ ਕਰੈ ਪੁੰਨ ਬਹੁ ਦਾਨ ਮਨ ਆਠ ਪਹਿਰ ਕਰ ਤਿਸ ਕਾ ਧਿਆਨ ਜੇ ਪ੍ਰਸਾਦ ਤੂੰ ਆਚਾਰ ਦੁਹਾਰੀ ਤਿਸ ਪ੍ਰਭ ਕੋ ਸਾਸ ਸਾਸ ਚਿਤਾਰੀ ਜੇ ਪ੍ਰਸਾਦ ਤੇਰਾ ਸੁੰਦਰ ਰੂਪ ਸੋ ਪ੍ਰਭ ਸਿਮਰੋ ਸਦਾ ਅਨੂਪ ਜੇ ਪ੍ਰਸਾਦ ਤੇਰੀ ਨੀਕੀ ਜਾਤ ਸੋ ਪ੍ਰਭ ਸਿਮਰ ਸਦਾ ਦਿਨ ਰਾਤ ਜੇ ਪ੍ਰਸਾਦ ਤੇਰੀ ਪਤ ਰਹਿ ਗੁਰ ਪ੍ਰਸਾਦ ਨਾਨਕ ਜਸ ਕਹੈ ਜੇ ਪ੍ਰਸਾਦ ਸੁਨੈ ਕਰਨ ਨਾਦ ਜੇ ਪ੍ਰਸਾਦ ਪੇਖੈ ਬਿਸਮਾਦ ਜੇ ਪ੍ਰਸਾਦ ਬੋਲ ਹੈ ਅੰਮ੍ਰਿਤ ਰਸਨਾ ਜੇ ਪ੍ਰਸਾਦ ਸੁਖ ਸਹਿ ਦੇ ਵਸਨਾ ਜੇ ਪ੍ਰਸਾਦ ਹਸਤ ਕਰ ਚਲੈ ਜੇ ਪ੍ਰਸਾਦ ਸੰਪੂਰਨ ਫਲੈ ਜੇ ਪ੍ਰਸਾਦ ਪਰਮਗਤ ਪਾਵ ਹੈ ਜੇ ਪ੍ਰਸਾਦ ਸੁਖ ਸਹਿਜ ਸਮਾਵ ਹੈ ਐਸਾ ਪ੍ਰਭ ਤਿਆਗ ਅਵਰਕਤ ਲਾਗੋ ਗੁਰ ਪ੍ਰਸਾਦ ਨਾਨਕ ਮਨ ਜਾਗੋ ਜੇ ਪ੍ਰਸਾਦ ਤੂੰ ਪ੍ਰਗਟ ਸੰਸਾਰ ਤਿਸ ਪ੍ਰਭ ਕਉ ਮੂਲ ਨ ਮਨ ਹੁੰਦੇ ਸਾਰ ਜੇ ਪ੍ਰਸਾਦ ਤੇਰਾ ਪ੍ਰਤਾਪ ਰੇ ਮਨ ਮੂਢ ਤੂੰ ਤਾਂ ਕੋ ਜਾਪ ਜੇ ਪ੍ਰਸਾਦ ਤੇਰੇ ਕਾਰਜ ਪੂਰੇ ਤਿਸ ਹਜਾਨ ਮਨ ਸਦਾ ਹਜੂਰੇ ਜੇ ਪ੍ਰਸਾਦ ਤੂੰ ਪਾਵੈ ਸਾਚ ਰੇ ਮਨ ਮੇਰੇ ਤੂੰ ਤਾਂ ਸੋਰਾਚ ਜੇ ਪ੍ਰਸਾਦ ਸਭ ਕੀ ਗਤ ਹੋਏ ਨਾਨਕ ਜਾਪ ਜਪੈ ਜਪ ਸੋਏ ਆਪ ਜਪਾਏ ਜਪੈ ਸੋ ਨਾਉ ਆਪ ਗਵਾਏ ਸੋ ਹਰ ਗੁਣ ਗਾਓ ਪ੍ਰਭ ਕਿਰਪਾ ਤੇ ਹੋਏ ਪ੍ਰਗਾਸ ਪ੍ਰਭੂ ਦਇਆ ਤੇ ਕਮਲ ਵਿਗਾਸ ਪ੍ਰਭ ਸੋ ਪ੍ਰਸੰਨ ਬਸੈ ਮਨ ਸੋਏ ਪ੍ਰਭ ਦਇਆ ਤੇ ਮਤ ਉਤਮ ਹੋਏ ਸਰਨ ਧਾਮ ਪ੍ਰਭ ਤੇਰੀ ਮਾਇਆ ਆਪ ਹੋ ਕਛੂ ਨ ਕਿਨਹੂੰ ਲਿਆ ਜਿਤ ਜਿਤ ਲਾਵਹੋ ਤਿਤ ਲਗੈ ਹਰ ਨਾਥ ਨਾਨਕ ਕਿੰਤੈ ਕਛੂ ਨ ਹਾਥ ਸਲੋਕ ਅਗਮ ਅਗਾਧ ਪਾਰ ਬ੍ਰਹਮ ਸੋਏ ਜੋ ਜੋ ਕਹਿ ਸੁਮੁਕਤਾ ਹੋਏ ਸੁਨ ਮੀਤਾ ਨਾਨਕ ਬਿਨਵੰਤਾ ਸਾਧ ਬਿਨਾ ਕੀ ਅਚਰਜ ਕਥਾ ਅਸਤਰੀ ਸਾਧ ਕੈ ਸੰਮੁਖ ਉਜਲ ਹੋਤ ਸਾਧ ਸੰਗ ਮਲ ਸਗਲੀ ਪੋਤ ਸਾਧ ਕੈ ਸੰਗ ਮਿਟੈ ਅਭਿਮਾਨ ਸਾਧ ਕੈ ਸੰਗ ਪ੍ਰਗਟੈ ਸੁਗਿਆਨ ਸਾਧ ਕੈ ਸੰਗ ਬੁਝੈ ਪ੍ਰਮੇਰਾ ਸਾਧ ਸੰਗ ਸਭ ਹੋਤ ਨਬੇਰਾ ਸਾਧ ਕੈ ਸੰਗ ਪਾਏ ਨਾਮ ਰਤਨ ਸਾਧ ਕੈ ਸੰਗ ਏਕ ਉਪਰ ਜਤਨ ਸਾਧਕ ਮੈਂ ਨਾ ਬਰਨੈ ਕੌਣ ਪ੍ਰਾਣੀ ਨਾਨਕ ਸਾਧ ਕੀ ਸੋਭਾ ਪ੍ਰਭ ਮਹਿ ਸੁਮਾਨੀ ਸਾਧਕਾ ਸੰਗ ਅਗੋਚਰ ਮਿਲੈ ਸਾਧਕਾ ਸੰਗ ਸਦਾ ਪਰ ਫੁਲੈ ਸਾਧਕਾ ਸੰਗ ਆਵੈ ਬਸ ਪੰਚਾ ਸਾਧ ਸੰਗ ਅੰਮ੍ਰਿਤ ਰਸ ਪੁੰਚਾ
ਸਾਧ ਸੰਗ ਹੋਏ ਸਭ ਕੀ ਰੇਨ, ਸਾਧਕ ਸੰਗ ਮਨੋਹਰ ਬੈਨ, ਸਾਧਕ ਸੰਗ ਨ ਕਤਹੂੰ ਧਾਵੈ, ਸਾਧ ਸੰਗ ਅਸਥਿਤ ਮਨ ਪਾਵੈ, ਸਾਧਕ ਸੰਗ ਮਾਇਆ ਤੇ ਭਿੰਨ, ਸਾਧ ਸੰਗ ਨਾਨਕ ਤਬ ਸੋ ਪ੍ਰਸੰਨ, ਸਾਧ ਸੰਗ ਦੁਸ਼ਮਣ ਸਭ ਮੀਤ, ਸਾਧੂ ਕੈ ਸੰਗ ਮਹਾਪੁਨੀਤ, ਸਾਧ ਸੰਗ ਕਿਸਿਓ ਨਹੀਂ ਬੈਰ, ਸਾਧ ਕੈ ਸੰਗ ਨਾ ਬਿਗਾ ਪੈਰ, ਸਾਧ ਕੈ ਸੰਗ ਨਾਹੀਂ ਕੋ ਮੰਦਾ, ਸਾਧ ਸੰਗ ਜਾਣੇ ਪਰਮਾਨੰਦਾ, ਸਾਧ ਕੈ ਸੰਗ ਨਾਹੀਂ ਹਉ ਤਾਪ, ਸਾਧ ਕੈ ਸੰਗ ਤਜੈ ਸਭ ਆਪ, ਆਪੇ ਜਾਣੈ ਸਾਧ ਵਡਾਈ, ਨਾਨਕ ਸਾਧ ਪ੍ਰਭੂ ਬਨ ਆਈ, ਸਾਧ ਕੈ ਸੰਗ ਨਾ ਕਬਹੂੰ ਧਾਵੈ, ਸਾਧ ਕੈ ਸੰਗ ਸਦਾ ਸੁਖ ਪਾਵੈ, ਸਾਧ ਸੰਗ ਬਸ ਅਗੋਚਰ ਲਹੈ, ਸਾਧੂ ਕੈ ਸੰਗ ਆਦਰਸ਼ ਹੈ, ਸਾਧ ਕੈ ਸੰਗ ਬਸੈ ਥਾਨ ਉੱਚੈ, ਸਾਧੂ ਕੈ ਸੰਗ ਮਹਿਲ ਪਹੁੰਚੈ, ਸਾਧ ਕੈ ਸੰਗ ਦ੍ਰਿੜੈ ਸਭ ਧਰਮ, ਸਾਧ ਕੈ ਸੰਗ ਕੇਵਲ ਪਾਰ ਬ੍ਰਹਮ, ਸਾਧ ਕੈ ਸੰਗ ਪਾਏ ਨਾਮ ਨਿਧਾਨ, ਨਾਨਕ ਸਾਧੂ ਕੈ ਕੁਰਬਾਨ, ਸਾਧ ਕੈ ਸੰਗ ਸਭ ਕੁਲ ਉਧਾਰੈ, ਸਾਧ ਸੰਗ ਸਾਜਨ ਮੀਤ ਕੁਟੰਬ ਨਿਸਤਾਰੈ, ਸਾਧੂ ਕੈ ਸੰਗ ਸੋ ਧਨ ਪਾਵੈ, ਜਿਸ ਧਨ ਤੇ ਸਭ ਕੋ ਵਸਾਵੈ, ਸਾਧ ਸੰਗ ਧਰਮ ਰਾਏ ਕਰੇ ਸੇਵਾ, ਸਾਧ ਕੈ ਸੰਗ ਸੋਭਾ ਸੁਰ ਦੇਵਾ, ਸਾਧੂ ਕੈ ਸੰਗ ਪਾਪ ਪਲਾਇਨ, ਸਾਧ ਸੰਗ ਅੰਮ੍ਰਿਤ ਗੁਣ ਗਾਇਨ, ਸਾਧ ਕੈ ਸੰਗ ਸਰਬਥਾਨ ਗਮ, ਨਾਨਕ ਸਾਧ ਕੈ ਸੰਗ ਸਫਲ ਜਨਮ, ਸਾਧ ਕੈ ਸੰਗ ਨਹੀਂ ਕਛ ਕਾਲ, ਦਰਸ਼ਨ ਭੇਟਤ ਹੋਤ ਨਿਹਾਲ, ਸਾਧ ਕੈ ਸੰਗ ਕਲੋਕਤ ਹੈ, ਸਾਧ ਕੈ ਸੰਗ ਨਰਕ ਪਰ ਹਰੈ, ਸਾਧ ਕੈ ਸੰਗ ਇਹਾਂ ਉਹਾਂ ਸੁਹੇਲਾ, ਸਾਧ ਸੰਗ ਵਿਚਰਤ ਹਰ ਮੇਲਾ, ਜੋ ਇੱਛਾ ਸੋਈ ਫਲ ਪਾਵੈ, ਸਾਧ ਕੈ ਸੰਗ ਨਾਂਦਿਰਖਾ ਜਾਵੈ, ਪਾਰ ਬ੍ਰਹਮ ਸਾਧ ਵਿਦਵਸੈ, ਨਾਨਕ ਪੁਦਰਾ ਸਾਧ ਸੁਨਰਸੈ, ਸਾਧ ਕੈ ਸੰਗ ਸੁਨੋ ਹਰ ਨਾਓ, ਸਾਧ ਸੰਗ ਹਰ ਕੇ ਗੁਣ ਗਾਓ, ਸਾਧ ਕੈ ਸੰਗ ਨਾ ਮਨ ਤੇ ਵਿਸਰੈ, ਸਾਧ ਸੰਗ ਸਰ ਪਰ ਨਿਸਤਰੈ, ਸਾਧ ਕੈ ਸੰਗ ਲਗੈ ਪ੍ਰਭ ਮਿੱਠਾ, ਸਾਧੂ ਕੈ ਸੰਗ ਘੱਟ ਘੱਟ ਜਿੱਠਾ, ਸਾਧ ਸੰਗ ਭਏ ਆਗਿਆਕਾਰੀ, ਸਾਧ ਸੰਗ ਦਤ ਭਈ ਹਮਾਰੀ, ਸਾਧ ਕੈ ਸੰਗ ਮਿਟੇ ਸਭ ਰੋਗ, ਨਾਨਕ ਸਾਧ ਭੇਟੇ ਸੰਜੋਗ, ਸਾਧ ਕੀ ਮਹਿਮਾ ਵੇਦ ਨ ਜਾਣੈ, ਬਿਰਤਾ ਸੁਣੈ ਤਿਰਤਾ ਬਖਿਆਨੈ, ਸਾਧ ਕੀ ਉਪਮਾ ਤੇ ਗੁਣ ਤੇ ਦੂਰ, ਸਾਧ ਕੀ ਉਪਮਾ ਰਹੀ ਭਰਪੂਰ, ਸਾਧ ਕੀ ਸੋਭਾ ਕਾ ਨਹੀਂ ਅੰਤ, ਸਾਧ ਕੀ ਸੋਭਾ ਸਦਾ ਬੇਅੰਤ, ਸਾਧ ਕੀ ਸੋਭਾ ਊਚ ਤੇ ਉੱਚੀ, ਸਾਧ ਕੀ ਸੋਭਾ ਮੂਚ ਤੇ ਮੂਚੀ, ਸਾਧ ਕੀ ਸੋਭਾ ਸਾਧ ਬਣਿਆਈ, ਨਾਨਕ ਸਾਧ ਸਭ ਭੇਦ ਨਾ ਪਾਈ। ਸਲੋਕ ਮਨ ਸੱਚਾ ਮੁਖ ਸੱਚਾ ਸੋਏ, ਅਵਰ ਨ ਪੇਖੇ ਏਕ ਸਿਬਿਨ ਕੋਏ, ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ। ਅਸਤਪਵੀ ਬ੍ਰਹਮ ਗਿਆਨੀ ਸਦਾ ਨਿਰਲੇਪ, ਜੈਸੇ ਜਲ ਮਹਿ ਕਮਲ ਅਲੇਪ, ਬ੍ਰਹਮ ਗਿਆਨੀ ਸਦਾ ਨਿਰਦੋਖ, ਜੈਸੇ ਸੂਰ ਸਰਬ ਕੋ ਸੋਖ, ਬ੍ਰਹਮ ਗਿਆਨੀ ਕੈ ਦ੍ਰਿਸ਼ ਸਮਾਨ, ਜੈਸੇ ਰਾਜ ਰੰਕ ਕੋ ਲਾਗੈ ਤੁਲ ਪਵਾਨ, ਬ੍ਰਹਮ ਗਿਆਨੀ ਕੈ ਧੀਰਜ ਏਕ, ਜੁੰਭ ਸੁਦਾ ਕੋ ਕੋਦੈ ਕੋ ਚੰਦਨ ਲੇਪ, ਬ੍ਰਹਮ ਗਿਆਨੀ ਕਾ ਇਹ ਗੁਣਾਓ, ਨਾਨਕ ਜਿਉ ਪਾਵਕ ਕਾ ਸਹਿਜ ਸੁਭਾਵ, ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ, ਜੈਸੇ ਮੈਲ ਨਾ ਲਾਗੈ ਜਲਾ, ਬ੍ਰਹਮ ਗਿਆਨੀ ਕੈ ਮਨ ਹੋਏ ਪ੍ਰਗਾਸ, ਜੈਸੇ ਧਰ ਉਪਰ ਆਕਾਸ, ਬ੍ਰਹਮ ਗਿਆਨੀ ਕੈ ਮਿੱਤਰ ਸਤਰ ਸਮਾਨ, ਬ੍ਰਹਮ ਗਿਆਨੀ ਕੈ ਨਹੀਂ ਅਭਿਮਾਨ, ਬ੍ਰਹਮ ਗਿਆਨੀ ਊਚ ਤੇ ਊਚਾ, ਮਨ ਆਪਣੇ ਹੈ ਸਭ ਤੇ ਨੀਚਾ, ਬ੍ਰਹਮ ਗਿਆਨੀ ਭੇਜਨ ਭਏ, ਨਾਨਕ ਦਿਨ ਪ੍ਰਭ ਆਪ ਕਰੇ, ਬ੍ਰਹਮ ਗਿਆਨੀ ਸਗਲ ਕੀਰੀਨਾ, ਆਤਮਰਸ ਬ੍ਰਹਮ ਗਿਆਨੀ ਕੀਨਾ, ਬ੍ਰਹਮ ਗਿਆਨੀ ਕੀ ਸਭ ਉਪਰ ਮਾਇਆ, ਬ੍ਰਹਮ ਗਿਆਨੀ ਤੇ ਕੱਚ ਬੁਰਾ ਨਾ ਪਾਇਆ, ਬ੍ਰਹਮ ਗਿਆਨੀ ਸਦਾ ਸੰਦਰਸ਼ੀ, ਬ੍ਰਹਮ ਗਿਆਨੀ ਕੀ ਦ੍ਰਿਸ਼ ਅੰਮ੍ਰਿਤ ਬਰਸੀ, ਬ੍ਰਹਮ ਗਿਆਨੀ ਬੰਧਨ ਤੇ ਮੁਕਤਾ, ਬ੍ਰਹਮ ਗਿਆਨੀ ਕੀ ਨਿਰਮਲ ਜੁਗਤਾ, ਬ੍ਰਹਮ ਗਿਆਨੀ ਕਾ ਭੋਜਨ ਗਿਆਨ, ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ ਧਿਆਨ, ਬ੍ਰਹਮ ਗਿਆਨੀ ਏਕ ਉਪਰਿਆਸ, ਬ੍ਰਹਮ ਗਿਆਨੀ ਕਾ ਨਹੀਂ ਵਿਨਾਸ਼, ਬ੍ਰਹਮ ਗਿਆਨੀ ਕਾ ਗਰੀਬੀ ਸਮਾਹਾ, ਬ੍ਰਹਮ ਗਿਆਨੀ ਪਰ ਉਪਕਾਰ ਉਮਾਹਾ, ਬ੍ਰਹਮ ਗਿਆਨੀ ਕਹਿ ਨਾਹੀਂ ਧੰਦਾ, ਬ੍ਰਹਮ ਗਿਆਨੀ ਲੈ ਧਾਵਤ ਬੰਧਾ, ਬ੍ਰਹਮ ਗਿਆਨੀ ਕਹਿ ਹੋਏ ਸੋ ਭਲਾ, ਬ੍ਰਹਮ ਗਿਆਨੀ ਸੁਫਲ ਫਲਾ, ਬ੍ਰਹਮ ਗਿਆਨੀ ਸੰਗ ਸਗਲ ਉਧਾਰ, ਨਾਨਕ ਬ੍ਰਹਮ ਗਿਆਨੀ ਜਪੈ ਸਗਲ ਸੰਸਾਰ, ਬ੍ਰਹਮ ਗਿਆਨੀ ਕਹਿ ਇੱਕ ਰੰਗ, ਬ੍ਰਹਮ ਗਿਆਨੀ ਕਹਿ ਬਸੈ ਪ੍ਰਭ ਸੰਗ, ਬ੍ਰਹਮ ਗਿਆਨੀ ਕਹਿ ਨਾਮ ਆਧਾਰ, ਬ੍ਰਹਮ ਗਿਆਨੀ ਕਹਿ ਨਾਮ ਪਰਿਵਾਰ, ਬ੍ਰਹਮ ਗਿਆਨੀ ਸਦਾ ਸਦ ਜਾਗਤ, ਬ੍ਰਹਮ ਗਿਆਨੀ ਅਹੁ ਬੁੱਧ ਤਿਆਗਤ, ਬ੍ਰਹਮ ਗਿਆਨੀ ਕਹਿ ਮਨ ਪਰਮਾਨੰਦ, ਬ੍ਰਹਮ ਗਿਆਨੀ ਕਹਿ ਘਰ ਸਦਾ ਆਨੰਦ, ਬ੍ਰਹਮ ਗਿਆਨੀ ਸੁਖ ਸਹਿਜ ਨਿਵਾਸ, ਨਾਨਕ ਬ੍ਰਹਮ ਗਿਆਨੀ ਕਾ ਨਹੀਂ ਵਿਨਾਸ਼, ਬ੍ਰਹਮ ਗਿਆਨੀ ਬ੍ਰਹਮ ਕਾ ਬੇਤਾ, ਬ੍ਰਹਮ ਗਿਆਨੀ ਏਕ ਸੰਗ ਹੇਤਾ, ਬ੍ਰਹਮ ਗਿਆਨੀ ਕਹਿ ਹੋਏ ਅਚਿੰਤ, ਬ੍ਰਹਮ ਗਿਆਨੀ ਕਾ ਨਿਰਮਲ ਮੰਤ, ਬ੍ਰਹਮ ਗਿਆਨੀ ਜਿਸ ਕਰੈ ਪ੍ਰਭਾਪ, ਬ੍ਰਹਮ ਗਿਆਨੀ ਕਾ ਬੜ ਪ੍ਰਤਾਪ, ਬ੍ਰਹਮ ਗਿਆਨੀ ਕਾ ਦਰਸ਼ ਬੜ ਭਾਗੀ ਪਾਈਐ, ਬ੍ਰਹਮ ਗਿਆਨੀ ਕਉ ਬਲ ਬਲ ਜਾਈਐ, ਬ੍ਰਹਮ ਗਿਆਨੀ ਕਉ ਖੋਜੇ ਮਹੇਸ਼ਵਰ, ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਵਰ, ਬ੍ਰਹਮ ਗਿਆਨੀ ਕੀ ਕੀਮਤ ਨਾਹੀ, ਬ੍ਰਹਮ ਗਿਆਨੀ ਕਹਿ ਸਗਲ ਮਨ ਮਾਹ, ਬ੍ਰਹਮ ਗਿਆਨੀ ਕਾ ਕੌਮ ਜਾਣੈ ਭੇਦ, ਬ੍ਰਹਮ ਗਿਆਨੀ ਕਉ ਸਦਾ ਆਦੇਸ਼,
ब्रह्म ज्ञानी का कथया न जाए अधाखर, ब्रह्म ज्ञानी सर्व का ठाकुर, ब्रह्म ज्ञानी की नित कौन बखाने, ब्रह्म ज्ञानी की गत ब्रह्म ज्ञानी जाने, ब्रह्म ज्ञानी का अंत न पार, नानक ब्रह्म ज्ञानी को सदा नमस्कार, ब्रह्म ज्ञानी सब सृष्टा करता, ब्रह्म ज्ञानी सब जीव है नहीं मरता, ब्रह्म ज्ञानी मुक्त जुगत जी का दाता, ब्रह्म ज्ञानी पूर्ण पुरुष विधाता, ब्रह्म ज्ञानी अनाथ का नाथ, ब्रह्म ज्ञानी का सब ऊपर हाथ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਅੱਗੇ ਬਾਬਾ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਹਰੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

0: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਬਹੁਤ ਘੱਟ ਵਾਹਿਗੁਰੂ ਥੋੜ੍ਹਾ ਬਹੁਤ ਘੱਟ ਵਾਹਿਗੁਰੂ
1: ਵਾਹਿਗੁਰੂ ਵਾਹਿਗੁਰੂ

ਵਾਹਿਗੁਰੂ ਜੀ ਕੀ ਫਤਿਹ। ਰਾਜਾਨ ਰਾਜ ਭਾਨਾਨ ਭਾਨ ਦੇਵਾਨ ਦੇਵ ਉਪਮਾ ਮਹਾਨ ਕੁੱਲ ਕਾਇਨਾਤ ਦੇ ਮਾਲਕ ਲੋਕ ਪਰਲੋਕ ਦੇ ਰੱਖਿਅਕ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ।

ਪਿਆਰੀ ਗੁਰੂ ਖਾਲਸਾ ਸਾਧ ਸੰਗਤ ਜੀ, ਅੱਜ ਦੇ ਜੋ ਇਹ ਸੁੰਦਰ ਦੀਵਾਨ ਹਨ, ਅੱਜ ਦੇ ਦਿਨ ਦਲ ਭੰਜਨ ਗੁਰਸੂਰਮਾ ਬੜ ਜੋਧਾ ਬਹੁ ਪਰਉਪਕਾਰੀ ਮੀਰੀ ਪੀਰੀ ਦੇ ਮਾਲਕ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦਾ ਗੁਰਤਾ ਗੱਦੀ ਪੁਰਬ ਦਿਵਸ, ਜਿਸ ਨੂੰ ਮੁੱਖ ਰੱਖਦਿਆਂ ਹੋਇਆਂ ਅੰਮ੍ਰਿਤ ਵੇਲੇ ਤੋਂ ਲੈ ਕੇ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਸੁੰਦਰ ਦੀਵਾਨ ਸਜੇ ਨੇ, ਸਜੇ ਹੋਏ ਦੀਵਾਨਾਂ ਦੇ ਵਿੱਚ ਸਾਹਿਬ ਜੀ ਦੀ ਪ੍ਰਕਾਸ਼ ਸੇਵਾ, ਗੁਰਬਾਣੀ ਦਾ ਨਿਤਨੇਮ, ਆਸਾ ਜੀ ਦੀ ਵਾਰ ਦੇ ਕੁਝ ਕੁ ਛੱਕਿਆਂ ਸਲੋਕਾਂ ਦਾ ਕੀਰਤਨ ਅਤੇ ਇਸੇ ਤਰ੍ਹਾਂ ਪੰਜਵੇਂ ਪਾਤਸ਼ਾਹ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਸ਼ਹੀਦੀ ਦਿਹਾੜੇ ਨੂੰ ਮੁੱਖ ਰੱਖਦਿਆਂ ਹੋਇਆਂ ਇਸ ਅਸਥਾਨ 'ਤੇ ਹਰ ਰੋਜ਼ ਸ਼੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਆਪ ਜੀ ਸਰਵਣ ਕਰਦੇ ਹੋ। ਉਸ ਤੋਂ ਉਪਰੰਤ ਕਲਯੁਗ ਮਹਿ ਕੀਰਤਨ ਪ੍ਰਧਾਨਾ ਗੁਰਮੁਖ ਜਪੀਐ ਲਾਏ ਧਿਆਨਾ, ਗੁਰਮੁਖ ਪਿਆਰੇ ਅਤਿ ਸਤਿਕਾਰਯੋਗ ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਜੀ ਆਪਣੇ ਜਥੇ ਸਮੇਤ ਆਪਣੀ ਰਸਨਾ ਦੁਆਰਾ ਸਾਹਿਬ ਜੀ ਦੀ ਅਲਾਹੀ ਬਾਣੀ, ਅਗੰਮੀ ਬਾਣੀ, ਦੁੱਖ ਭੰਜਨੀ ਬਾਣੀ ਦਾ ਰਸ ਭਿੰਨਾ ਆਪ ਸਿੱਖ ਸੰਗਤਾਂ ਨੂੰ ਸਰਵਣ ਕਰਵਾ ਰਹੇ ਸਨ। ਵਡਭਾਗੇ ਹੋ ਸੰਗਤੀ ਰੂਪ ਵਿੱਚ ਜੁੜ ਕਰਕੇ ਆਪਣੇ ਜੀਵਨ ਨੂੰ, ਸਮੇਂ ਨੂੰ, ਸਵਾਸਾਂ ਨੂੰ ਸਫਲ ਕਰਦਿਆਂ ਹੋਇਆਂ ਸਾਹਿਬ ਜੀ ਦੀ ਅੰਮ੍ਰਿਤਮਈ ਬਾਣੀ ਦੇ ਨਾਲ ਆਪਣੇ ਚਿੱਤ ਨੂੰ ਜੋੜ ਕਰਕੇ ਲਾਹੇ ਪ੍ਰਾਪਤ ਕਰ ਰਹੇ ਹੋ। ਸਭ ਤੋਂ ਪਹਿਲਾਂ ਸਾਧ ਸੰਗਤ ਜੀ, ਮੀਰੀ ਪੀਰੀ ਦੇ ਮਾਲਕ ਬੰਦੀ ਛੋੜ ਸਤਿਗੁਰੂ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਗੁਰਤਾ ਗੱਦੀ ਦੀਆਂ ਖੁਸ਼ੀਆਂ ਵਿੱਚ ਇਕੱਤਰ ਹੋਏ ਸਮੂਹ ਸੰਗਤ ਨੂੰ ਲੱਖ ਲੱਖ ਵਧਾਈ ਹੋਵੇ। ਸਾਹਿਬ ਜੀ ਕਿਰਪਾ ਕਰਨ, ਸਭ ਨੂੰ ਚੜ੍ਹਦੀ ਕਲਾ ਦੀ ਦਾਤ, ਗੁਰਸਿੱਖੀ ਜੀਵਨ ਨਾਮ ਬਾਣੀ ਦੇ ਨਾਲ ਨਿਵਾਜਣ। ਸਾਧ ਸੰਗਤ ਜੀ, ਸਾਹਿਬ ਜੀ ਦਾ ਫੁਰਮਾਨ ਹੈ, ਤਖ਼ਤ ਰਾਜਾ ਸੋ ਬਹੇ ਜੇ ਤਖ਼ਤੇ ਲਾਇਕ ਹੋਏ। ਜਿਵੇਂ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਗੁਰਤਾ ਗੱਦੀ 'ਤੇ ਸੁਭਾਏਮਾਨ ਹੋਏ, ਉਹ ਸਾਧ ਸੰਗਤ ਜੀ ਆਪਾਂ ਪ੍ਰਸੰਗ ਜਿਵੇਂ ਸਤਿਗੁਰੂ ਜੀ ਕਿਰਪਾ ਕਰਕੇ ਵਿਚਾਰ ਬਖਸ਼ਿਸ਼ ਕਰਨਗੇ, ਆਪਾਂ ਵਿਚਾਰ ਦੇ ਨਾਲ ਆਪਣੇ ਚਿੱਤ ਨੂੰ ਜੋੜ ਕਰਕੇ ਲਾਹੇ ਪ੍ਰਾਪਤ ਕਰਨੇ ਨੇ। ਜਿਸ ਤਰ੍ਹਾਂ ਦੇ ਨਾਲ ਸਾਧ ਸੰਗਤ ਜੀ, ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਵੱਡੇ ਭਰਾਤਾ ਪ੍ਰਿਥੀ ਚੰਦ, ਜੋ ਈਰਖਾ ਰਾਗ ਦਵੈਸ਼ ਦੇ ਵਿੱਚ ਭਰਿਆ ਹੋਇਆ, ਸਾਹਿਬ ਜੀ ਦੇ ਨਾਲ ਬਹੁਤ ਵੈਰ ਵਿਰੋਧ ਕਰਦਾ, ਲੜਾਈ ਝਗੜਾ ਕਰਦਾ, ਇੱਥੋਂ ਤੱਕ ਵੀ ਉਸਨੇ ਬਚਨ ਕਹਿ ਦਿੱਤੇ ਆਪਣੀ ਘਰਵਾਲੀ ਕਰਮੋ ਦੇ ਕੋਲ, ਵੀ ਜਿਹੜਾ ਮੇਰਾ ਭਰਾ ਆ ਨਾ, ਉਹਦੇ ਘਰ ਦੇ ਵਿੱਚ ਕੋਈ ਔਲਾਦ ਨਹੀਂ ਹੋਣੀ ਹੈ, ਉਹਨੇ ਬੇਔਲਾਦੇ ਨੇ ਸੰਸਾਰ ਤੋਂ ਚਲੇ ਜਾਣਾ, ਇਹ ਜਿਹੜੀ ਗੁਰਤਾ ਗੱਦੀ ਆ ਮੇਰੇ ਪੁੱਤਰ ਮਿਹਰਬਾਨ ਨੂੰ ਪ੍ਰਾਪਤ ਹੋਵੇਗੀ। ਪਰ ਸਾਧ ਸੰਗਤ ਜੀ, ਸਾਹਿਬ ਜੀ ਦੀ ਐਸੀ ਖੇਡ ਵਰਤੀ, ਸਤਿਗੁਰ ਸਾਚੇ ਦੀਆ ਭੇਜ ਚਿਰ ਜੀਵਨ ਉਪਜਿਆ ਸੰਜੋਗ, ਉਧਰੈ ਮਾਹਿਆਏ ਕੀਆ ਨਿਵਾਸ, ਮਾਤਾ ਕੈ ਮਨ ਬਹੁਤ ਵਿਗਾਸ, ਜੰਮਿਆ ਪੂਤ ਭਗਤ ਗੋਬਿੰਦਕਾ ਪ੍ਰਗਟਿਆ ਸਭ ਮੈਂ ਲਿਖਿਆ ਤੁਰਕਾ। ਗੁਰੂ ਕੀ ਬਡਾਲੀ ਵਿਖੇ ਮਾਤਾ ਗੰਗਾ ਜੀ ਦੀ ਕੁੱਖ ਦੇ ਰਾਹੀਂ ਮੀਰੀ ਪੀਰੀ ਦੇ ਮਾਲਕ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦਾ ਅਵਤਾਰ ਹੋਇਆ, ਜਿੱਥੇ ਗੁਰੂ ਕੀਆਂ ਸੰਗਤਾਂ ਵਿੱਚ ਸਾਧ ਸੰਗਤ ਜੀ ਖੁਸ਼ੀਆਂ ਵਧਾਈਆਂ ਬਹੁਤ ਚਾਅ ਉਤਸ਼ਾਹ ਪੈਦਾ ਹੋਇਆ, ਉੱਥੇ ਹੀ ਇਹ ਪ੍ਰਿਥੀ ਚੰਦ ਦੇ ਘਰ ਦੇ ਵਿੱਚ ਸਾਧ ਸੰਗਤ ਜੀ ਸੋਕ ਪੈ ਗਿਆ, ਬਹੁਤ ਦੁਖੀ ਹੋਏ ਵੀ ਇਹਨਾਂ ਦੇ ਘਰ ਦੇ ਵਿੱਚ ਪੁੱਤਰ ਕਿਵੇਂ ਪੈਦਾ ਹੋ ਗਿਆ। ਫਿਰ ਵੀ ਸਾਧ ਸੰਗਤ ਜੀ ਇਹਨੂੰ ਕੋਈ ਸ਼ਾਂਤੀ ਟਿਕਾ ਨਹੀਂ ਆਈ, ਸਾਹਿਬਜ਼ਾਦੇ ਨੂੰ ਖਤਮ ਕਰਨ ਵਾਸਤੇ ਦਾਈ ਨੂੰ ਭੇਜਿਆ ਲਾਲਚ ਦੇ ਕਰਕੇ, ਸਪੇਰਾ ਭੇਜਿਆ ਵੀ ਸੱਪ ਲੜਾ ਕਰਕੇ ਖਤਮ ਕਰ ਦੇਣਾ, ਇੱਕ ਬ੍ਰਾਹਮਣ ਨੂੰ ਲਾਲਚ ਦਿੱਤਾ ਵੀ ਜੋ ਦਹੀਂ ਛਕਾਉਣਾ ਉਹਦੇ ਵਿੱਚ ਜ਼ਹਿਰ ਪਾ ਕੇ ਇਹ ਸਾਹਿਬਜ਼ਾਦੇ ਨੂੰ ਖਤਮ ਕੀਤਾ ਜਾਵੇ, ਨਾ ਕਾਮ ਹੋ ਜਾਵ ਹੋ ਸਕਿਆ। ਫਿਰ ਮੁੱਖ ਤੋਂ ਬਚਨ ਕਹਿ ਵੀ ਇਹਨਾਂ ਦੇ ਸਰੀਰ ਦੇ ਉੱਤੇ ਸੀਤਲਾ ਨਿਕਲੇਗੀ, ਜਿਸ ਦੇ ਨਾਲ ਇਹਨਾਂ ਦਾ ਸਰੀਰ ਜਾਏਗਾ, ਖਤਮ ਹੋ ਜਾਣਾ। ਫਿਰ ਵੀ ਸਾਧ ਸੰਗਤ ਜੀ ਸੀਤਲਾ 'ਤੇ ਰੱਖਿਆ ਬਿਹਾਰੀ, ਅਤੇ ਉਹ ਪਰਮਾਤਮਾ ਵਾਹਿਗੁਰੂ ਨੇ ਆਪਣਾ ਸਾਧ ਸੰਗਤ ਜੀ ਆਪਣਾ ਸਰੂਪ ਜਾਣ ਕਰਕੇ ਸਾਧ ਸੰਗਤ ਜੀ ਰੱਖਿਆ ਕੀਤੀ। ਇਹਨੇ ਬਹੁਤ ਯਤਨ ਕੀਤੇ, ਕਾਹਦੇ ਵਾਸਤੇ? ਗੁਰਤਾ ਗੱਦੀ ਵਾਸਤੇ। ਇਹ ਜਾਣਦਾ ਨਹੀਂ ਸੀਗਾ ਵੀ ਜਿਹੜੀ ਇਹ ਗੁਰਤਾ ਗੱਦੀ ਆ, ਇਹ ਧੁਰ ਤੋਂ ਹੀ ਸਾਧ ਸੰਗਤ ਜੀ ਬਖਸ਼ਿਸ਼ ਪ੍ਰਾਪਤ ਹੁੰਦੀ ਹੈ, ਇਹ ਧੁਰ ਤੋਂ ਹੀ ਇਹ ਜਿਹੜੀ ਦਾਤ ਪ੍ਰਾਪਤ ਹੁੰਦੀ ਆ, ਕਿਸੇ ਦੇ ਜ਼ੋਰ ਦੇ ਨਾਲ, ਕਿਸੇ ਦੀ ਸਿਆਣਪ ਚਾਤਰਤਾਈ ਦੇ ਨਾਲ ਨਹੀਂ ਪ੍ਰਾਪਤ ਹੋਣ ਵਾਲੀ, ਇਹ ਤਾਂ ਧੁਰ ਤੋਂ ਹੀ ਬਖਸ਼ਿਸ਼ ਜਿਹਦੇ ਉੱਤੇ ਹੋਣੀ ਆ ਉਹਨੂੰ ਪ੍ਰਾਪਤ ਹੋਣੀ, ਨਾ ਕਾਮਯਾਬ ਹੋ ਸਕਿਆ। ਇਸਨੇ ਫਿਰ ਸਾਧ ਸੰਗਤ ਜੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੂੰ ਖਤਮ ਕਰਨ ਵਾਸਤੇ
ਸੁਲਹੀ ਤੇ ਸੁਲੱਭੀ ਵਰਗਿਆਂ ਨੂੰ ਚੜ੍ਹਾ ਕੇ ਲੈ ਕੇ ਆਉਂਦਾ। ਮਹਾਰਾਜ ਨੇ ਬੇਅੰਤ ਗੁਰਬਾਣੀ ਅੰਦਰ ਰੱਖਿਆ ਦੇ ਸ਼ਬਦ ਉਚਾਰਨ ਕੀਤੇ ਨੇ, ਸੁਲਹੀ ਤੇ ਨਾਰਾਇਣ ਰਾਖ, ਸੁਲਹੀ ਕਾ ਹਾਥ ਕਹੀਂ ਨਾ ਪਹੁੰਚੇ, ਸੁਲਹੀ ਹੋਏ ਮੂਆ ਨਾ ਪਾਕ। ਉਹ ਵੀ ਸਾਧ ਸੰਗਤ ਜੀ ਰਾਸਤੇ ਦੇ ਵਿੱਚੇ ਖਤਮ ਹੋ ਗਏ, ਧੁਰ ਨਹੀਂ ਪਹੁੰਚ ਸਕੇ। ਫਿਰ ਇਸੇ ਤਰ੍ਹਾਂ ਦੇ ਨਾਲ ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੀ ਉਮਰ ਕੁਝ 11 ਕੁ ਸਾਲ ਦੀ ਹੋਈ, ਉੱਧਰ ਸਾਧ ਸੰਗਤ ਜੀ ਜਿਹੜਾ ਚੰਦੂ ਹੈ ਉਹਦੀ ਪੁੱਤਰੀ ਦਾ ਨਾਮ ਸਦਾ ਕੌਰ ਹੈ ਸੀ, ਉਹਨੇ ਆਪਣੀ ਪੁੱਤਰੀ ਵਾਸਤੇ ਵਰ ਲੱਭਣ ਵਾਸਤੇ ਬ੍ਰਾਹਮਣ ਨੂੰ ਭੇਜਿਆ। ਨਗਰਾਂ ਸ਼ਹਿਰਾਂ ਦੇ ਵਿੱਚ ਹੁੰਦਾ ਹੋਇਆ ਅੰਮ੍ਰਿਤਸਰ ਦੇ ਵਿੱਚ ਆ ਕੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦਾ ਸੁੰਦਰ ਸਰੂਪ, ਡੀਲ ਡੌਲ, ਕੱਦ ਕਾਠ ਦੇਖ ਕੇ ਬਹੁਤ ਪ੍ਰਸੰਨ ਹੋਇਆ। ਜਾ ਕੇ ਵਾਪਸ ਚੰਦੂ ਨੂੰ ਕਿਹਾ ਵੀ ਇਸ ਤਰ੍ਹਾਂ ਦੇ ਨਾਲ ਮੈਂ ਰਿਸ਼ਤੇ ਦੀ ਗੱਲ ਗੁਰੂ ਘਰ ਦੇ ਵਿੱਚ ਕਰਕੇ ਹਾਂ। ਇਹ ਸਾਧ ਸੰਗਤ ਜੀ ਆਪਣੇ ਇਸ ਨੂੰ ਅਹੁਦੇ ਦਾ ਹੰਕਾਰ ਸੀ, ਖੱਤਰੀਆਂ ਦੇ ਵਿੱਚੋਂ ਉੱਚਾ ਖੱਤਰੀ, ਉੱਚੇ ਘਰ ਦਾ ਖੱਤਰੀ ਹੈ ਸੀਗਾ, ਇਹ ਹੰਕਾਰ ਸੀਗਾ। ਅਤੇ ਉਸਨੂੰ ਕਹਿਣ ਲੱਗਾ ਤੂੰ ਇਹ ਚੁਬਾਰੇ ਦੀ ਇੱਟ ਨੂੰ ਮੋਰੀ ਨਾਲ ਲਾ ਕੇ ਆ ਗਿਆ। ਗੁਰੂ ਘਰ ਦਾ ਨਰਾਦਰ ਜਦੋਂ ਸੰਗਤਾਂ ਨੇ ਸੁਣਿਆ, ਗੁਰੂ ਸਾਹਿਬ ਜੀ ਨੂੰ ਚਿੱਠੀ ਲਿਖੀ, ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਇਸ ਹੰਕਾਰੀ ਦੇ ਲੜਕੀ ਦਾ ਰਿਸ਼ਤਾ ਨਹੀਂ ਮਨਜ਼ੂਰ ਕਰਨਾ, ਇਹ ਗੁਰੂ ਘਰ ਨੂੰ ਨੀਵਾਂ ਦਿਖਾ ਰਿਹਾ। ਮਹਾਰਾਜ ਨੇ ਉੱਧਰੋਂ ਜਵਾਬ ਦਿੱਤਾ, ਇਹ ਸਾਧ ਸੰਗਤ ਜੀ ਈਰਖਾ ਦੇ ਵਿੱਚ ਸੜ ਬੜਨ ਲੱਗ ਪਿਆ ਵੀ ਮੇਰੀ ਲੜਕੀ ਦਾ ਰਿਸ਼ਤਾ ਕਿਵੇਂ ਮੋੜ ਦਿੱਤਾ। ਇਸੇ ਤਰ੍ਹਾਂ ਦੇ ਨਾਲ ਜਿੱਥੇ ਪ੍ਰਿਥੀ ਚੰਦ ਚੰਦੂ ਅਤੇ ਉੱਥੇ ਸਾਧ ਸੰਗਤ ਜੀ ਜਹਾਂਗੀਰ ਵੀ, ਜਿਹੜਾ ਆਪਣੇ ਤੁਜਕੇ ਜਹਾਂਗੀਰ ਦੇ ਵਿੱਚ ਲਿਖਿਆ ਉਸਨੇ, ਜੋ ਕਹਿੰਦਾ ਵਿਆਸਾ ਦਰਿਆ ਦੇ ਉੱਤੇ ਇਹ ਗੁਰੂ ਨਾਨਕ ਦੇਵ ਜੀ ਦੀ ਦੁਕਾਨ ਖੁੱਲ੍ਹੀ ਹੋਈ ਹੈ। ਜਿੱਥੇ ਹਿੰਦੂਆਂ ਨੇ ਤਾਂ ਜਾ ਕੇ ਸਿੱਖੀ ਧਾਰਨ ਕਰਨੀ ਹੈ, ਉੱਥੇ ਮੁਸਲਮਾਨ ਵੀ ਜਾ ਕੇ ਉਹਨਾਂ ਦੇ ਸਿੱਖ ਬਣ ਰਹੇ ਨੇ। ਇਹ ਐਸਾ ਤਵਸਵੀ ਇਹਨੇ ਸਾਧ ਸੰਗਤ ਜੀ ਮਹਾਰਾਜ ਜੀ ਨੂੰ ਖਤਮ ਕਰਨ ਵਾਸਤੇ ਇਹਨੇ ਆਪਣੇ ਪੂਰਾ ਬਾਹ ਲਾਇਆ। ਜਦੋਂ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ, ਜਦੋਂ ਗੁਰੂ ਇਸ ਤਰ੍ਹਾਂ ਅਰਜਨ ਦੇਵ ਜੀ ਮਹਾਰਾਜ ਜੀ ਨੂੰ ਸਾਧ ਸੰਗਤ ਜੀ ਲਾਹੌਰ ਦੇ ਵਿੱਚ ਬੁਲਾਇਆ, ਅਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਲਾਹੌਰ ਜਾਣ ਤੋਂ ਪਹਿਲਾਂ ਬਾਬਾ ਬੁੱਢਾ ਜੀ, ਭਾਈ ਗੁਰਦਾਸ ਜੀ, ਭਾਈ ਬਹਿਲੋ ਜੀ, ਭਾਈ ਕਲਿਆਣਾ ਜੀ, ਕੋਠਾ ਸਾਹਿਬ ਵਾਲੇ ਅਸਥਾਨ 'ਤੇ ਇਹਨਾਂ ਸਾਰਿਆਂ ਗੁਰਸਿੱਖਾਂ ਨੂੰ ਬੁਲਾਇਆ। ਸਾਧ ਸੰਗਤ ਜੀ ਕੋਠਾ ਸਾਹਿਬ ਅਸਥਾਨ ਉਹ ਆ ਜਦੋਂ ਆਪਾਂ ਹਰਿਮੰਦਰ ਸਾਹਿਬ ਨਾ, ਜਿੱਥੋਂ ਸਵੇਰੇ ਮਹਾਰਾਜ ਦਾ ਸਰੂਪ ਪ੍ਰਕਾਸ਼ ਕਰਨ ਵਾਸਤੇ ਸੱਚਖੰਡ ਲੈ ਕੇ ਜਾਈਦਾ, ਉਹ ਅਸਥਾਨ ਉਹਨੂੰ ਕੋਠਾ ਸਾਹਿਬ ਕਹਿੰਦੇ। ਅਤੇ ਉੱਥੇ ਸਾਧ ਸੰਗਤ ਜੀ ਸਾਰੇ ਸਿੱਖ ਇਕੱਠੇ ਹੋਏ, ਅਤੇ ਉਹਨਾਂ ਵਿੱਚ ਫਿਰ ਗੁਰੂ ਅਰਜਨ ਦੇਵ ਜੀ ਨੇ ਬਾਬਾ ਬੁੱਢਾ ਜੀ ਨੂੰ ਪੁੱਛਿਆ ਵੀ ਸਾਹਿਬਜ਼ਾਦੇ ਗੁਰਤਾ ਗੱਦੀ ਦੇ ਲਾਇਕ ਹਨ, ਯੋਗ ਹਨ, ਤੁਹਾਡੀ ਕੀ ਵਿਚਾਰ ਹੈ? ਉਹਨਾਂ ਨੇ ਕਿਹਾ ਮਹਾਰਾਜ ਇਹ ਆਪ ਜੀ ਦਾ ਹੀ ਸਰੂਪ ਹੈ, ਗੁਣਾ ਸੰਪੰਨ ਹਨ, ਇਹ ਬੜੇ ਮਹਾਬਲੀ ਯੋਧੇ ਹੋਣਗੇ, ਦੁਸ਼ਟਾਂ ਦੇ ਘਰ ਦੇ ਵਿੱਚ ਸੋਕ ਪਾਉਣ ਵਾਲੇ ਹਨ, ਮਹਾਰਾਜ ਇਹ ਯੋਗ ਹਨ। ਉਸ ਵੇਲੇ ਬਾਬਾ ਬੁੱਢਾ ਜੀ ਨੇ ਗੁਰਤਾ ਗੱਦੀ ਦਾ ਤਿਲਕ ਦਿੱਤਾ ਅਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ 5 ਪੈਸੇ ਨਾਰੀਅਲ ਅੱਗੇ ਰੱਖ ਕੇ 3 ਪਰਿਕਰਮਾ ਕਰਕੇ ਗੁਰਤਾ ਗੱਦੀ 'ਤੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੂੰ ਅੱਜ ਦੇ ਦਿਨ ਸੁਸ਼ੋਭਿਤ ਕੀਤਾ। ਆਪ ਫਿਰ ਸਾਧ ਸੰਗਤ ਜੀ ਗੁਰੂ ਅਰਜਨ ਦੇਵ ਜੀ ਮਹਾਰਾਜ 5 ਸਿੱਖਾਂ ਦੇ ਨਾਲ ਵਿਧੀਆ ਜੇਠਾ ਲੰਗ ਪੁਰਾਣਾ ਪੰਚਮ ਪੈੜਾ ਸੰਘ ਪਿਆਣਾ ਇਹਨਾਂ ਦੇ ਨਾਲ ਲਾਹੌਰ ਦੇ ਵਿੱਚ ਗਏ, ਜਿੱਥੇ ਦੁਸ਼ਟ ਚੰਦੂ, ਇਹ ਜਹਾਂਗੀਰ ਆਦਿਕ ਨੇ ਰਲ ਕਰਕੇ ਮਹਾਰਾਜ ਜੀ ਨੂੰ ਸਾਧ ਸੰਗਤ ਜੀ ਚੰਦੂ ਨੇ ਆਪਣੇ ਘਰ ਦੇ ਵਿੱਚ ਤੱਤੀ ਤਵੀ 'ਤੇ ਬਿਠਾਇਆ, ਇਸੇ ਤਰ੍ਹਾਂ ਦੇ ਨਾਲ ਗਰਮ ਰੇਤਾ ਸੀਸ 'ਤੇ ਪਵਾਇਆ, ਉੱਬਲਦੀ ਦੇਗ ਦੇ ਵਿੱਚ ਬਿਠਾਇਆ। ਮਹਾਰਾਜ ਜੀ ਦਾ ਸਰੀਰ ਬਹੁਤ ਝੁਲਸ ਗਿਆ ਸੀਗਾ ਅਤੇ ਮਹਾਰਾਜ ਜੀ ਨੇ ਕਿਹਾ ਵੀ ਅਸੀਂ ਬਿਆਸ ਦਰਿਆ 'ਤੇ ਇਸ਼ਨਾਨ ਕਰਨ ਜਾਣਾ ਹੈ। ਮਹਾਰਾਜ ਜੀ 5 ਸਿੱਖਾਂ ਦੇ ਸਮੇਤ ਗਏ। ਮਹਾਰਾਜ ਨੇ ਦੇਖਿਆ ਵੀ ਹੁਣ ਸਾਡਾ ਜਿਹੜਾ ਸਮਾਂ ਨੇੜੇ ਆ, 5 ਸਿੱਖਾਂ ਨੂੰ ਕਿਹਾ ਵੀ ਕਿਸੇ ਨੇ ਬਿਰਾਗ ਨਹੀਂ ਕਰਨਾ, ਸੰਗਤਾਂ ਨੂੰ ਉਪਦੇਸ਼ ਦੇਣਾ, ਸਾਰਿਆਂ ਨੇ ਇਸੇ ਤਰ੍ਹਾਂ ਚੜ੍ਹਦੀ ਕਲਾ ਦੇ ਵਿੱਚ ਰਹਿਣਾ ਹੈ। ਸਾਹਿਬਜ਼ਾਦੇ ਨੂੰ ਹੁਕਮ ਕਰਨਾ, ਸ਼ਸਤਰਧਾਰੀ ਹੋ ਕਰਕੇ ਫੌਜ ਆਪਣੇ ਪਾਸ ਰੱਖਣੀ ਆ ਅਤੇ ਇਸ ਦੁਸ਼ਟ ਨੂੰ ਜੋ ਇਸਨੇ ਇਹ ਕੀਤੇ ਕੁਕਰਮ ਨੇ ਉਹਦਾ ਫਲ ਭੁਗਤਾਉਣਾ ਅਤੇ ਬਾਕੀ ਜਿਹੜੀ ਗੁਰੂ ਘਰ ਦੀ ਮਰਿਆਦਾ ਉਸਨੂੰ ਉਸੇ ਤਰ੍ਹਾਂ ਕਾਇਮ ਰੱਖਣਾ ਹੈ। ਇਸ ਤਰ੍ਹਾਂ ਦੇ ਨਾਲ ਜਾ ਕੇ 5 ਸਿੱਖ ਸਾਧ ਸੰਗਤ ਜੀ ਗੁਰੂ ਅਰਜਨ ਦੇਵ ਜੀ ਨੇ ਸ਼ਹਾਦਤ ਦਾ ਜਾਮ ਪੀਤਾ, ਜਿੱਥੇ ਆ ਕਰਕੇ ਦਰਬਾਰ ਸਾਹਿਬ ਨਾ ਉਹਨਾਂ 5 ਸਿੱਖਾਂ ਨੇ ਸਾਰਾ ਹੀ ਪ੍ਰਸੰਗ ਸੁਣਾਇਆ ਜਿਸ ਤਰ੍ਹਾਂ ਇਸ ਦੁਸ਼ਟ ਨੇ ਗੁਰੂ ਸਾਹਿਬ ਜੀ ਨੂੰ ਤਸੀਹੇ ਦਿੱਤੇ। ਅਤੇ ਉਸ ਵੇਲੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਵੀਰ ਰਸ ਦੇ ਵਿੱਚ ਆ ਕੇ ਉਹਨਾਂ ਨੇ ਪ੍ਰਣ ਕੀਤਾ ਵੀ ਅਸੀਂ ਇਹ ਪ੍ਰਣ ਕਰਦੇ ਹਾਂ ਵੀ ਦੁਨੀਆਂ ਦੇ ਵਿੱਚ ਜਿੱਡੇ ਵੱਡੇ ਬਹੁਤ ਵੱਡੇ ਵੱਡੇ ਜਿਹੜੇ ਗੁਨਾਹਗਾਰ ਨੇ, ਪਾਪੀ ਦੁਸ਼ਟ ਹਨ, ਜਿਹੜੇ ਮਾੜੇ ਕੁਕਰਮ ਕਰਨ ਵਾਲੇ ਹਨ, ਜਿੰਨੇ ਉਹਨਾਂ ਦੇ ਸਿਰ ਦੇ ਉੱਤੇ ਪਾਪ ਲੱਗਦੇ ਨੇ ਉਹ ਸਾਰੇ ਸਾਡੇ ਸਿਰ 'ਤੇ ਲੱਗਣ, ਜੇ ਅਸੀਂ ਇਸ ਦੁਸ਼ਟ ਚੰਦੂ ਦੇ ਨੱਕ ਦੇ ਵਿੱਚ ਨਕੇਲ ਪਾ ਕਰਕੇ ਗਲੀਆਂ ਗਲੀਆਂ ਦੇ ਵਿੱਚ ਟਕਾ ਟਕਾ ਨਾਮ ਗਾਇਆ। ਸਾਧ ਸੰਗਤ ਜੀ ਇਹ ਮਹਾਰਾਜ ਨੇ ਪ੍ਰਣ ਕੀਤਾ। ਉਸ ਵੇਲੇ ਬੇਦੀ ਵੰਸ਼ ਦੇ ਵਿੱਚੋਂ ਤੇਹਣ ਭੱਲੇ ਸੋਢ ਵੰਸ਼ ਦੇ ਸਾਹਿਬਜ਼ਾਦੇ ਅਤੇ ਜਿਹੜੇ ਗੁਰੂ ਘਰ ਦੇ ਮਸੰਦ ਸਨ ਅਤੇ ਉਹਨਾਂ ਨੇ ਫਿਰ ਇਹ ਮਰਿਆਦਾ ਕਰਦਿਆਂ ਹੋਇਆਂ ਆਪਣੇ ਪਾਸੋਂ ਗੁਰਮੰਤਰ ਦੀ ਪੋਥੀ, ਸੇਲੀ, ਟੋਪੀ, ਮਾਲਾ ਅਤੇ ਮੰਜੀ ਸਾਹਿਬ ਮਹਾਰਾਜ ਨੂੰ ਅੱਗੇ ਆ ਭੇਟਾ ਕੀਤੀ। ਮਹਾਰਾਜ ਦੇਖ ਕੇ ਕੁਝ ਮੁਸਕਰਾਏ। ਮਹਾਰਾਜ ਜੀ ਨੇ ਬਾਬਾ ਬੁੱਢਾ ਜੀ ਨੂੰ ਕਿਹਾ ਹੁਣ ਅਸੀਂ ਮੰਜੀ 'ਤੇ ਨਹੀਂ, ਹੁਣ ਤਖ਼ਤ 'ਤੇ ਸੁਭਾਏ ਮਾਨ ਹੋਵਾਂਗੇ।
ਹੁਣ ਟੋਪੀ ਨਹੀਂ, ਹੁਣ ਅਸੀਂ ਸੀਸ 'ਤੇ ਦਸਤਾਰ ਸਜਾਵਾਂਗੇ, ਹੁਣ ਮਾਲਾ ਨਹੀਂ, ਅਸੀਂ ਗਲ ਦੇ ਵਿੱਚ ਸ੍ਰੀ ਸਾਹਿਬਾਂ ਸਜਾਵਾਂਗੇ। ਇਹ ਸਾਧ ਸੰਗਤ ਜੀ ਮਹਾਰਾਜ ਜੀ ਨੇ ਬਚਨ ਕੀਤੇ ਅਤੇ ਆਪਣੇ ਪਿਤਾ ਜੀ ਦੇ ਨਿਮਿੱਤ ਬਾਬਾ ਬੁੱਢਾ ਜੀ ਦੇ ਪਾਸੋਂ ਸ੍ਰੀ ਸਹਿਜ ਪਾਠ ਕਰਵਾਇਆ, ਅਤੇ ਜਿਸ ਦੇ ਚੌਰ ਬਰਦਾਰ ਭਾਈ ਗੁਰਦਾਸ ਜੀ ਲੱਗੇ, ਅਤੇ ਸਾਧ ਸੰਗਤ ਜੀ ਇਸ ਤਰ੍ਹਾਂ ਦੇ ਨਾਲ ਸਹਿਜ ਪਾਠ ਦੀ ਜਿਹੜੀ ਮਰਿਆਦਾ ਆ ਇਹ ਗੁਰੂ ਸਾਹਿਬ ਜੀ ਨੇ ਆਪਣੇ ਸਮੇਂ ਤੋਂ ਇਹ ਕਾਇਮ ਕੀਤੀ। ਅਖੰਡ ਪਾਠ ਸਾਹਿਬ ਜੀ ਦੀ ਮਰਿਆਦਾ ਗੁਰੂ ਤੇਗ ਬਹਾਦਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਚਲਾਉਣਾ ਕੀਤਾ, ਜੋ ਅੱਜ ਅਸੀਂ ਛੱਡਦੇ ਜਾ ਰਹੇ ਹਾਂ। ਸੋ ਸਮਾਂ ਸਾਧ ਸੰਗਤ ਜੀ ਜਦੋਂ ਫਿਰ ਇਸ ਤਰ੍ਹਾਂ ਦੇ ਨਾਲ ਫਿਰ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਗੁਰਤਾ ਗੱਦੀ 'ਤੇ ਸੁਭਾਇਮਾਨ ਹੋਏ, ਸਭ ਤੋਂ ਪਹਿਲਾਂ ਮਹਾਰਾਜ ਜੀ ਨੇ ਸਾਧ ਸੰਗਤ ਜੀ ਅਕਾਲ ਤਖ਼ਤ ਦੀ ਸਿਰਜਣਾ ਕੀਤੀ। ਕਿਸੇ ਰਾਜ ਨੇ ਹੱਥ ਨਾ ਲਾਇਓ, ਬੁੱਢਾ ਔਰ ਗੁਰਦਾਸ ਬਣਾਇਓ। ਭਾਈ ਬੁੱਢਾ ਜੀ, ਬਾਬਾ ਬੁੱਢਾ ਜੀ, ਭਾਈ ਗੁਰਦਾਸ ਜੀ ਅਤੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਆਪਣੇ ਕਰ ਕਮਲਾਂ ਦੇ ਨਾਲ ਅਕਾਲ ਤਖ਼ਤ ਦੀ ਸਿਰਜਣਾ ਕੀਤੀ, ਅਤੇ ਆਈਆਂ ਸੰਗਤਾਂ ਨੂੰ ਮਹਾਰਾਜ ਨੇ ਹੁਕਮ ਕੀਤਾ ਵੀ ਜਿੱਥੇ ਤੁਸੀਂ ਅੱਗੇ ਸਾਡੇ ਪਾਸ ਹੋਰ ਬੇਅੰਤ ਕੀਮਤੀ ਭੇਟਾਵਾਂ ਲੈ ਕੇ ਆਉਣੇ ਹੋ, ਉੱਥੇ ਜੇ ਸਾਡੀਆਂ ਖੁਸ਼ੀਆਂ ਲੈਣੀਆਂ ਚਾਹੁੰਦੇ ਹੋ ਤਾਂ ਸੁੰਦਰ ਸੁੰਦਰ ਘੋੜੇ, ਸ਼ਸਤਰ ਅਤੇ ਆਪਣੀਆਂ ਜਵਾਨੀਆਂ ਜਿਹੜੀਆਂ ਗੁਰੂ ਨੂੰ ਭੇਟਾ ਕਰੋ। ਉਸ ਵੇਲੇ ਸਾਧ ਸੰਗਤ ਜੀ ਗੁਰੂ ਕੇ ਪਿਆਰੇ ਸਿੱਖਾਂ ਨੇ ਮਹਾਰਾਜ ਵਾਸਤੇ ਬੇਕੀਮਤੇ ਸ਼ਸਤਰ, ਘੋੜੇ, ਆਪਣੀਆਂ ਜਵਾਨੀਆਂ ਸਤਿਗੁਰੂ ਜੀ ਨੂੰ ਭੇਟਾ ਕੀਤੀ, ਅਤੇ ਮਹਾਰਾਜ ਜੀ ਨੇ ਕਿਹਾ ਅਸੀਂ ਇਹ ਸੰਸਾਰ ਦੇ ਉੱਤੇ ਆਏ ਹਾਂ ਕਿਸ ਵਾਸਤੇ? ਗਊ ਗਰੀਬ ਦੀ ਰੱਖਿਆ ਕਰਨ ਵਾਸਤੇ ਅਤੇ ਜ਼ੁਲਮ ਨੂੰ ਨਾਸ਼ ਕਰਨ ਵਾਸਤੇ ਇਹ ਸ਼ਸਤਰ ਧਾਰਨ ਕੀਤੇ ਨੇ। ਬਾਬਾ ਬੁੱਢਾ ਜੀ ਦੇ ਹੱਥਾਂ ਰਾਹੀਂ ਸਾਧ ਸੰਗਤ ਦੋ ਸ੍ਰੀ ਸਾਹਿਬਾਂ ਪਹਿਨਣਾ ਕੀਤੀਆਂ। ਸਿੱਖਾਂ ਦੇ ਵਿੱਚ ਵੀਰ ਰਸ ਭਰਨ ਵਾਸਤੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਰੱਥਾਂ 'ਤੇ ਬਦੁੱਲਾ ਦੋ ਢਾਡੀ ਰੱਖੇ, ਜਿਨ੍ਹਾਂ ਦੁਆਰਾ ਮਹਾਰਾਜ ਨੇ 9 ਵਾਰਾਂ ਦੀਆਂ ਜਿਹੜੀਆਂ ਧੁਨਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਭਾਈ ਗੁਰਦਾਸ ਜੀ ਰਾਹੀਂ ਲਿਖਾਣਾ ਕੀਤੀ। ਸੋ ਇਸ ਤਰ੍ਹਾਂ ਦੇ ਨਾਲ ਫਿਰ ਸਾਧ ਸੰਗਤ ਜੀ ਉਹਨਾਂ ਨੇ ਫਿਰ ਮਹਾਰਾਜ ਜੀ ਦੇ ਨਿਵੇਤ ਇੱਕ ਵਾਰ ਉਚਾਰਨ ਕੀਤੀ, ਦੋ ਤਲਵਾਰਾਂ ਬੱਧੀਆਂ, ਇੱਕ ਮੀਰੀ ਦੀ, ਇੱਕ ਪੀਰੀ ਦੀ, ਇੱਕ ਅਜਮਤ ਦੀ, ਇੱਕ ਰਾਜ ਦੀ, ਇੱਕ ਰਾਖੀ ਕਰੇ ਵਜ਼ੀਰੀ ਦੀ, ਹਿੰਮਤ ਬਾਹਾਂ ਕੋਟਗੜ੍ਹ, ਦਰਵਾਜ਼ਾ ਬਲਖ ਬਕੀਰ ਦੀ, ਨਾਲ ਸਿਪਾਹੀ ਨੀਲ ਨਲ, ਮਾਰ ਦੁਸ਼ਟਾਂ ਕਰੇ ਤਗੀਰ ਦੀ, ਪੱਗ ਤੇਰੀ ਕੀ ਜਹਾਂਗੀਰ ਦੀ। ਮਹਾਰਾਜ ਤੁਹਾਡੀ ਸੁੰਦਰ ਪੱਗ ਦੇ ਅੱਗੇ ਜਹਾਂਗੀਰ ਦੀ ਕੀ ਪੱਗ ਹੈ? ਭਾਵ ਤੁਹਾਡੇ ਰਾਜ ਭਾਗ ਦੇ ਅੱਗੇ ਦੁਸ਼ਟ ਇਹ ਜਹਾਂਗੀਰ ਦਾ ਰਾਜ ਭਾਗ ਕੀ ਹੈ? ਸੋ ਸਾਧ ਸੰਗਤ ਜੀ ਇੱਧਰ ਮਹਾਰਾਜ ਜਦੋਂ ਗੁਰਤਾ ਗੱਦੀ ਦੇ ਉੱਤੇ ਸੁਭਾਇਮਾਨ ਹੋਏ, ਉੱਧਰ ਚੰਦ ਜਿਹੜਾ ਚੰਦੂ ਦੁਸ਼ਟ ਹੈ ਉਹਨੇ ਫਿਰ ਜਹਾਂਗੀਰ ਨੂੰ ਕਹਿ ਕਰਕੇ ਮਹਾਰਾਜ ਨੂੰ ਜਿਵੇਂ ਗਵਾਲੀਅਰ ਦੇ ਕਿਲੇ ਦੇ ਵਿੱਚ ਸਤਿਗੁਰੂ ਜੀ ਨੂੰ ਕੈਦ ਕਰਵਾਇਆ, ਉੱਥੇ ਫਿਰ ਸਾਧ ਸੰਗਤ ਜੀ ਜਿਹੜੇ 52 ਰਾਜੇ ਸਨ ਜਿਨ੍ਹਾਂ ਨੂੰ ਮਰਨ ਤੱਕ ਕੈਦ ਕੀਤਾ ਹੋਇਆ ਸੀਗਾ, ਉਹਨਾਂ ਨੇ ਮਹਾਰਾਜ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ। ਸੋ ਸਾਧ ਸੰਗਤ ਜੀ ਫਿਰ ਸਤਿਗੁਰੂ ਮਹਾਰਾਜ ਜੀ ਨੇ ਉਹਨਾਂ ਦੀ ਬੇਨਤੀ ਨੂੰ ਮੰਨ ਕਰਕੇ ਜਿਵੇਂ ਉਹਨਾਂ ਨੂੰ ਸਾਧ ਸੰਗਤ ਜੀ ਬੰਦੀ ਖਾਨੇ ਤੋਂ ਮੁਕਤ ਕਰਾਇਆ, ਸਤਿਗੁਰ ਬੰਦੀ ਛੋੜ ਹੈ ਜੀਵਨ ਮੁਕਤ ਕਰੇ ਓਡੀਨਾ, ਗਈ ਬਹੋੜ ਬੰਦੀ ਛੋੜ। ਸੋ ਸਤਿਗੁਰੂ ਮਹਾਰਾਜ ਜੀ ਨੇ ਸਾਧ ਸੰਗਤ ਜੀ ਉਹਨਾਂ ਨੂੰ ਫਿਰ 52 ਰਾਜਿਆਂ ਨੂੰ ਜਿੱਥੋਂ ਕੈਦ ਵਿੱਚੋਂ ਛਡਾਇਆ, ਨਾਲੇ ਉਹਨਾਂ ਦਾ ਰਾਜ ਭਾਗ ਵਾਪਸ ਉਹਨਾਂ ਨੂੰ ਕਰਾਇਆ। ਫਿਰ ਮਹਾਰਾਜ ਨੇ ਜੋ ਪ੍ਰਣ ਕੀਤਾ ਸੀਗਾ, ਇਸ ਦੁਸ਼ਟ ਚੰਦੂ ਦੇ ਨੱਕ ਦੇ ਵਿੱਚ ਨਕੇਲ ਪਾਵਾਂਗੇ ਨਾ, ਉਹ ਮਹਾਰਾਜ ਨੇ ਇਸ਼ਾਰਾ ਕੀਤਾ, ਭਾਈ ਜੇਠਾ, ਭਾਈ ਪੁਰਾਣਾ, ਭਾਈ ਬਿਧੀ ਚੰਦ ਨੇ ਸਾਧ ਸੰਗਤ ਜੀ ਲੈ ਕੇ ਗੋਡਿਆਂ ਥੱਲੇ ਉਹਦੇ ਨੱਕ ਦੇ ਵਿੱਚ ਨਕੇਲ ਪਾ ਕਰਕੇ ਅੰਮ੍ਰਿਤਸਰ ਦੀਆਂ ਗਲੀਆਂ ਦੇ ਵਿੱਚ ਟਕਾ ਟਕਾ ਮੰਗਾਇਆ। ਫਿਰ ਇਸੇ ਤਰ੍ਹਾਂ ਲਾਹੌਰ ਦੀਆਂ ਗਲੀਆਂ ਵਿੱਚ ਫੇਰਿਆ ਉਹਨੂੰ, ਜਿਸ ਭੜਭੁੰਜੇ ਦੇ ਰਾਹੀਂ ਗੁਰਦਿੱਤਾ ਨਾਮ ਦਾ ਭੜਭੁੰਜਾ ਸੀਗਾ ਉਹਦੇ ਰਾਹੀਂ ਜੋ ਗੁਰੂ ਅਰਜਨ ਦੇਵ ਜੀ ਮਹਾਰਾਜ ਸੀਸ ਦੇ ਉੱਤੇ ਰੇਤ ਪਵਾਈ ਸੀਗੀ ਨਾ, ਉਸੇ ਨੇ ਫਿਰ ਇਸ ਦੁਸ਼ਟ ਦੇ ਪੇਟ ਦੇ ਉੱਤੇ ਕੜਛਾ ਮਾਰ ਕੇ ਇਹਨੂੰ ਖਤਮ ਕੀਤਾ, ਇਹਦਾ ਖਾਤਮਾ ਕੀਤਾ। ਫਿਰ ਸਾਧ ਸੰਗਤ ਜੀ ਜਹਾਂਗੀਰ ਤੋਂ ਬਾਅਦ ਉਹਦਾ ਪੁੱਤਰ ਜਿਹੜਾ ਸ਼ਾਹ ਜਹਾਂ ਆ ਉਹ ਤਖ਼ਤ ਉੱਤੇ ਜਾ ਬੈਠਾ, ਉਹ ਹੁਣ ਸਾਧ ਸੰਗਤ ਜੀ ਮਹਾਰਾਜ ਦੇ ਕੋਲ ਉਹਦਾ ਬਾਜ ਉੜ ਕੇ ਆਇਆ ਅਤੇ ਮਹਾਰਾਜ ਨੇ ਬਾਜ ਫੜ ਲਿਆ। ਅਤੇ ਉਸ ਵੇਲੇ ਇਸ ਨੇ ਫਿਰ ਪਹਿਲੀ ਵਾਰੀ ਜਦੋਂ ਮਹਾਰਾਜ ਉੱਤੇ ਫੌਜ ਭੇਜੀ, ਮੁਗਲ ਸਿੱਖਾਂ ਨੂੰ 7,000 ਦੀ ਫੌਜ ਦੇ ਕਰਕੇ ਅੰਮ੍ਰਿਤਸਰ ਦੇ ਵਿੱਚ ਪਿਪਲੀ ਸਾਹਿਬ ਅਸਥਾਨ ਹੈ ਅਤੇ ਇਸੇ ਤਰ੍ਹਾਂ ਦੇ ਨਾਲ ਲੋਹਗੜ੍ਹ ਦਾ ਅਸਥਾਨ ਆ, ਉੱਥੇ ਆ ਕਰਕੇ ਉਹਨਾਂ ਨੇ ਹਮਲਾ ਕੀਤਾ। ਅਤੇ ਉਸ ਵੇਲੇ ਸਾਧ ਸੰਗਤ ਜੀ ਮਹਾਰਾਜ ਜੀ ਨੇ ਲੋਹਗੜ੍ਹ ਦੇ ਵਿੱਚ ਹੁਣ ਵੀ ਇੱਕ ਕਾਠ ਦੀ ਤੋਪ ਪਈ ਆ, ਮਹਾਰਾਜ ਨੇ ਉਹ ਕਾਠ ਦੀ ਤੋਪ ਚਲਾਉਣਾ ਕੀਤੀ, 25 ਸਿੰਘਾਂ ਨੇ ਉੱਥੇ ਸ਼ਹਾਦਤ ਦਾ ਜਾਮ ਕੀਤਾ। ਪਿਪਲੀ ਸਾਹਿਬ ਵਾਲੇ ਸਥਾਨ 'ਤੇ ਘਮਸਾਨ ਦਾ ਜੰਗ ਯੁੱਧ ਹੋਇਆ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਉਦੋਂ ਤੱਕ ਘੋੜੇ ਦੀ ਲਗਾਮ ਸਾਧ ਸੰਗਤ ਜੀ ਪਿੱਛੇ ਨਹੀਂ ਖਿੱਚਦੇ ਸੀਗੇ ਜਦੋਂ ਤੱਕ ਜੰਗ ਫਤਿਹ ਨਹੀਂ ਸੀ ਹੋ ਜਾਂਦਾ। ਇਸ ਮੁਗਲ ਸਿੱਖਾਂ ਨੂੰ ਜੰਗ ਦੇ ਮੈਦਾਨ ਦੇ ਵਿੱਚ ਢੇਰੀ ਕੀਤਾ, ਪਹਿਲਾ ਜੰਗ ਇਹ ਅੰਮ੍ਰਿਤਸਰ ਦਾ ਫਤਿਹ ਕੀਤਾ, ਦੂਸਰਾ ਜੰਗ ਸਾਧ ਸੰਗਤ ਜੀ ਸ਼੍ਰੀ ਹਰਗੋਬਿੰਦਪੁਰੇ ਵਿਖੇ ਹੋਇਆ। ਇਹ ਜੰਗ ਦਾ ਕਾਰਨ ਇੱਥੇ ਦਾ ਭਗਵਾਨ ਦਾਸ ਘੇਰੜ, ਜੋ ਆਪਣੇ ਆਪ ਨੂੰ ਇਹਦਾ ਮਾਲਕ ਇਸ ਜ਼ਮੀਨ ਦਾ ਖਵਾਉਂਦਾ ਸੀਗਾ, ਇਹ ਜੋ ਸਾਧ ਸੰਗਤ ਜੀ ਤੀਸਰੇ ਪਾਤਸ਼ਾਹ ਦੇ ਸਮੇਂ ਜੋ ਅਕਬਰ ਬਾਦਸ਼ਾਹ ਹੋਇਆ ਨੇ 84 ਪਿੰਡ ਦਿੱਤੇ ਸੀ, ਉਹਨਾਂ ਵਿੱਚੋਂ ਇਹ 84ਵਾਂ ਪਿੰਡ ਸੀਗਾ। ਇਹ ਹੈ ਗੁਰੂ ਘਰ ਦਾ ਹੀ ਸੀਗਾ, ਪਰ ਇਹ ਜਿਹੜਾ ਭਗਵਾਨ ਦਾਸ ਘੇਰੜ ਸੀਗਾ, ਇਹਨੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੂੰ ਬੜੇ ਨਿਰਾਦਰਜਨਕ ਬਚਨ ਕਹੇ, ਬਹੁਤ ਕੁਛ ਬੋਲਿਆ, ਪੁੱਠਾ ਸਿੱਧਾ ਹੈ,
ਉਸ ਵੇਲੇ ਭਾਈ ਵਿਧੀ ਚੰਦ ਭਾਈ ਜੇਠਾ ਪੁਰਾਣੇ ਨੇ ਇਸ ਨੂੰ ਫੜ ਕਰਕੇ ਇਹਦੀ ਮੁਸ਼ਕਾਂ ਦੇ ਕੇ ਨਾ ਇਹਦੀ ਪੱਗ ਲਾ ਕਰਕੇ ਇਹਦੇ ਸਿਰ ਦੇ ਵਿੱਚ ਬਹੁਤ ਜੁੱਤੀਆਂ ਮਾਰੀਆਂ, ਇੰਨੀਆਂ ਜੁੱਤੀਆਂ ਮਾਰੀਆਂ ਬੇਹੋਸ਼ ਹੋ ਗਿਆ ਅਤੇ ਚੱਕ ਕੇ ਦਰਿਆ ਵਿੱਚ ਸੁੱਟ ਕੇ ਇਹਨੂੰ ਖਤਮ ਕੀਤਾ। ਇਹਦਾ ਪੁੱਤਰ ਅਤੇ ਉੱਧਰ ਜਿਹੜਾ ਚੰਦੂ ਦਾ ਪੁੱਤਰ, ਉਹਨਾਂ ਨੇ ਜਾ ਕਰਕੇ ਫਿਰ ਸਾਧ ਸੰਗਤ ਜੀ ਅਬਦੁੱਲਾ ਖਾਂ ਉਹਨੂੰ ਨਾਲ ਲੈ ਕਰਕੇ 15,000 ਫੌਜ ਜਿਹੜੀ ਸ਼੍ਰੀ ਹਰਗੋਬਿੰਦਪੁਰੇ ਆ ਕਰਕੇ ਜੰਗ ਯੁੱਧ ਹੋਏ। ਮਹਾਰਾਜ ਜੀ ਨੇ ਉਹਨਾਂ ਨੂੰ ਵੀ ਜੰਗ ਦੇ ਮੈਦਾਨ ਦੇ ਵਿੱਚ ਖਤਮ ਕੀਤਾ। ਉੱਥੇ ਫਿਰ ਸਤਿਗੁਰਾਂ ਨੇ ਸਾਧ ਸੰਗਤ ਜੀ ਭਾਈ ਗੋਪਾਲੇ ਦੇ ਰਾਹੀਂ ਸ਼ੁੱਧ ਜਪਜੀ ਸਾਹਿਬ ਜੀ ਦਾ ਪਾਠ ਸਰਵਣ ਕੀਤਾ ਅਤੇ ਮਹਾਰਾਜ ਜੀ ਨੇ ਸਾਧ ਸੰਗਤ ਜੀ ਉਸ ਵੇਲੇ ਗੁਰਬਾਣੀ ਦਾ ਮਹਾਤਮ ਜਣਾ ਦਿਆਂ ਹੋਇਆ ਕਿਹਾ ਵੀ ਦੁਨੀਆਂ ਦੇ ਵਿੱਚ ਐਸੀ ਕੋਈ ਚੀਜ਼ ਨਹੀਂ ਹੈਗੀ ਜਿਹੜੀ ਸ਼ੁੱਧ ਬਾਣੀ ਦੇ ਪਾਠ ਦੇ ਸਮਾਨ ਹੋ ਸਕੇ। ਸਾਧ ਸੰਗਤ ਜੀ ਮਹਾਰਾਜ ਗੁਰਤਾ ਗੱਦੀ ਦੇਣ ਵਾਸਤੇ ਤਿਆਰ ਸਨ, ਪਰ ਜੋ ਭਾਗਮਲ ਜੀ 5 ਘੋੜੇ ਲੈ ਕੇ ਆਏ ਸੀਗੇ, ਭਾਈ ਗੋਪਾਲੇ ਜੀ ਦਾ ਉਸ ਘੋੜਿਆਂ ਦੇ ਉੱਤੇ ਮਨ ਆ ਗਿਆ। ਮਹਾਰਾਜ ਨੇ ਉਹ ਘੋੜਾ ਵੀ ਦਿੱਤਾ ਸੋਨੇ ਦੀ ਕਾਠੀ ਪਾ ਕਰਕੇ, ਨਾਲੇ ਅਗਲੇ ਪ੍ਰਲੋਕ ਦੇ ਸੁੱਖ ਬਖਸ਼ਿਸ਼ ਕੀਤੇ। ਸੋ ਇਸ ਤਰ੍ਹਾਂ ਦੇ ਨਾਲ ਸਾਧ ਸੰਗਤ ਜੀ ਇਹ ਦੂਸਰਾ ਜੰਗ ਯੁੱਧ, ਤੀਸਰਾ ਜੰਗ ਯੁੱਧ ਫਿਰ ਗੁਰੂ ਸਰ ਮਹਿਰਾਜ ਦੇ ਵਿੱਚ ਹੋਏ, ਜਿੱਥੇ ਲਲਾ ਬੇਗ ਅਤੇ ਕਮਰ ਬੇਗ ਵਰਗੇ ਸਾਧ ਸੰਗਤ ਜੀ 35,000 ਫੌਜ ਲੈ ਕਰਕੇ, ਉਹ ਵੀ ਮਹਾਰਾਜ ਨੇ ਤੀਸਰਾ ਜੰਗ ਯੁੱਧ ਫਤਿਹ ਕੀਤਾ। ਚੌਥਾ ਜੰਗ ਸਾਧ ਸੰਗਤ ਜੀ ਜਿਸ ਵੇਲੇ ਭਾਈ ਸਾਹਿਬ ਭਾਈ ਬਿਧੀ ਚੰਦ ਜੀ ਸ਼ਾਹਜਹਾਂ ਦੇ ਕਿਲੇ ਵਿੱਚੋਂ ਦਿਲਵਾਗ ਅਤੇ ਗੁਲਵਾਗ ਘੋੜੇ ਅਤੇ ਦਸ਼ਾਲੇ ਲੈ ਕਰਕੇ ਆਏ, ਫਿਰ ਸਾਧ ਸੰਗਤ ਜੀ ਇਹ ਜਿਹੜਾ ਹੈ ਗੁਰੂ ਘਰ ਦਾ ਲੂਣ ਖਾ ਕਰਕੇ ਲੂਣ ਹਰਾਮ ਬਣਿਆ ਪੈਂਦੇ ਖਾਂ ਅਤੇ ਕਾਲੇ ਖਾਂ ਜਲੰਧਰ ਦਾ ਸੂਬਾ, ਇਹ 1,00,000 ਦੇ ਤਕਰੀਬਨ ਫੌਜ ਲੈ ਕਰਕੇ ਆਏ। ਜਲੰਧਰ ਦੇ ਲਾਗੇ ਕਰਤਾਰਪੁਰ ਸਾਹਿਬ ਹੈ, ਉੱਥੇ ਸਾਧ ਸੰਗਤ ਜੀ ਮਹਾਰਾਜ ਜੀ ਨੇ ਜੰਗ ਯੁੱਧ ਕੀਤਾ, ਉਹ ਵੀ ਚੌਥਾ ਵੀ ਜੰਗ ਫਤਿਹ ਹੋਇਆ। ਇਸ ਤਰ੍ਹਾਂ ਦੇ ਨਾਲ ਦੀਨ ਦਿਆਲ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਸਾਧ ਸੰਗਤ ਜੀ 4 ਜੰਗ ਯੁੱਧ ਕੀਤੇ, 4 ਜੰਗਾਂ ਦੇ ਵਿੱਚ ਫਤਿਹ ਹੋਏ। ਸੋ ਐਸੇ ਦੀਨ ਦਿਆਲ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦਾ ਅੱਜ ਆਪਾਂ ਗੁਰਤਾ ਗੱਦੀ ਦਿਵਸ ਮਨਾ ਰਹੇ ਹਾਂ। ਸੋ ਸਾਹਿਬ ਜੀ ਦਾ ਫਰਮਾਨ ਹੈ, ਜੋ ਨਰ ਆਰਤ ਕਹਿ ਇੱਕ ਬੇਰਾ, ਮਹਾਰਾਜ ਕਹਿੰਦੇ ਜਿਹੜਾ ਆਰਤ ਹੋ ਕਰਕੇ ਇੱਕ ਵਾਰੀ ਵਚਨ ਕਹਿ ਦਿੰਦਾ ਸ਼੍ਰੀ ਹਰਗੋਬਿੰਦ ਮੈਂ ਅਬ ਤੇਰਾ, ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਮੈਂ ਹੁਣ ਤੇਰਾ ਆਂ, ਮੈਨੂੰ ਹੁਣ ਤੇਰੇ ਤੋਂ ਬਗੈਰ ਕੋਈ ਆਸਰਾ ਨਹੀਂ ਹੈ। ਅਤੇ ਮਹਾਰਾਜ ਕਹਿੰਦੇ ਕਿਆ ਗਿਣਤੀ ਹੈ ਇਹਾਂ ਬਚਾਵਨ, ਨਿਕਟ ਨਾ ਦਿਓ ਦੂਤ ਜਮ ਆਵਨ। ਕਹਿੰਦੇ ਇੱਥੇ ਤਾਂ ਕੀ ਗੱਲ ਆ ਵੀ ਤੁਹਾਨੂੰ ਕੋਈ ਆ ਕੇ ਹੱਥ ਲਾ ਕੇ ਛੋ ਜਾਵੇ, ਕੋਈ ਤੁਹਾਡੇ ਉੱਤੇ ਜ਼ੁਲਮ ਅਤਿਆਚਾਰ ਕਰ ਸਕੇ, ਤੁਹਾਨੂੰ ਪਕੜ ਸਕੇ। ਕਹਿੰਦੇ ਅਸੀਂ ਪ੍ਰਲੋਕ ਦੇ ਵਿੱਚ ਜਮ ਵੀ ਨਹੀਂ ਨੇੜੇ ਆਉਣ ਦਿਆਂਗੇ ਜਿਹੜਾ ਸਾਨੂੰ ਯਾਦ ਕਰ ਲਵੇਗਾ। ਸੋ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਐਸੇ ਦੀਨ ਦਿਆਲ ਗਰੀਬਨਵਾਰ ਸਤਿਗੁਰੂ ਜੀ ਦਾ ਅੱਜ ਗੁਰਤਾ ਗੱਦੀ ਦਿਵਸ ਹੈ। ਫਿਰ ਤੋਂ ਸਮੂਹ ਸੰਗਤਾਂ ਨੂੰ ਸਾਹਿਬ ਜੀ ਦੇ ਗੁਰਤਾ ਗੱਦੀ ਦੀਆਂ 1,00,000 ਵਧਾਈਆਂ ਹੋਣ। ਸੋ ਇਸ ਸਥਾਨ 'ਤੇ ਆਪਾਂ ਹਰ ਰੋਜ਼ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਅੰਮ੍ਰਿਤਮਈ ਬਾਣੀ ਦੀ ਵਿਚਾਰ ਨੂੰ ਸਰਵਣ ਕਰਕੇ ਲਾਹੇ ਪ੍ਰਾਪਤ ਕਰਦੇ ਹਾਂ। ਅੱਜ ਦੀ ਵਿਚਾਰ ਨੂੰ ਪ੍ਰਾਰੰਭ ਕਰਨ ਤੋਂ ਪਹਿਲਾਂ ਚਿੱਤ ਦੀ ਇਕਾਗਰਤਾ ਦੇ ਲਈ ਸਾਰੇ ਆਪਣੀ ਰਸਨਾ ਨੂੰ ਕਰੋ ਪਵਿੱਤਰ,

ਮਹੱਲਾ ਗੋਂਡ ਜੈਸੇ ਮੰਦਰ ਮਹਿ ਬਲ ਹਰ ਨਾ ਠਾਹਰੈ। ਸਾਧ ਸੰਗਤ ਜੀ, ਗੋਂਡ ਰਾਗ ਹੈ, ਸ਼੍ਰੋਮਣੀ ਭਗਤ ਭਗਤ ਕਬੀਰ ਜੀ ਦੀ ਰਚਨਾ ਤੋਂ ਉਚਾਰਨ ਕੀਤਾ ਹੋਇਆ ਇਹ ਨੌਵਾਂ ਸ਼ਬਦ ਹੈ। ਭਗਤ ਜੀ ਨੇ ਸਾਧ ਸੰਗਤ ਜੀ ਬੁਨਣਾ ਤਨਣਾ ਤਿਆਗ ਕੈ ਪ੍ਰੀਤ ਚਰਨ ਕਬੀਰਾ ਨੀਚ ਕੁਲਾ ਜੋ ਲਾਹਰਾ ਭਇਓ ਗੁਣੀ ਗਹੀਰਾ। ਗੁਣਾਂ ਦੇ ਖਜ਼ਾਨੇ ਸਮੁੰਦਰ ਬਣ ਗਿਆ ਉਸ ਪਰਮਾਤਮਾ ਦਾ ਨਾਮ ਜਪ ਕਰਕੇ। ਉਹਨਾਂ ਦੀ ਰਸਨਾ ਤੋਂ ਇਹ ਪਾਵਨ ਪਵਿੱਤਰ ਸ਼ਬਦ ਹੈ। ਜਿਸ ਸ਼ਬਦ ਦੇ ਅੰਦਰ ਪਰਮੇਸ਼ਰ ਦੇ ਪਿਆਰੇ ਨਾਮ ਜਪਣ ਵਾਲੇ ਜਿਹੜੇ ਸੰਤ ਜਨ ਹਨ, ਉਹਨਾਂ ਸੰਤਾਂ ਦੀ ਸੰਗਤ ਤੋਂ ਬਗੈਰ ਮਹਾਰਾਜ ਕਹਿੰਦੇ ਨੇ ਭਗਤ ਜੀ ਵੀ ਉਹਨਾਂ ਦਾ ਉਧਾਰ ਨਹੀਂ ਹੋ ਸਕਦਾ। ਇਹ ਸੰਸਾਰ ਰੂਪੀ ਸਮੁੰਦਰ ਤੋਂ ਤਰ ਨਹੀਂ ਸਕਦੇ। ਉਹ ਦ੍ਰਿਸ਼ਟਾਂਤ ਪ੍ਰਮਾਣ ਦੇ ਕਰਕੇ ਭਗਤ ਜੀ ਇਸ ਸ਼ਬਦ ਦੇ ਅੰਦਰ ਸਾਨੂੰ ਸਿੱਖਿਆ ਰੂਪ ਬਚਨ ਉਚਾਰਨ ਕਰ ਰਹੇ ਹਨ। ਜਿਵੇਂ ਸਾਹਿਬ ਜੀ ਫਰਮਾ ਰਹੇ ਹਨ, ਆਪਾਂ ਸਾਹਿਬ ਜੀ ਦੀ ਅੰਮ੍ਰਿਤਮਈ ਬਾਣੀ ਦੀ ਵਿਚਾਰ ਨੂੰ ਚਿੱਤ ਦੀ ਇਕਾਗਰਤਾ ਦੇ ਨਾਲ ਸਰਵਣ ਕਰੀਏ। ਜੈਸੇ ਮੰਦਰ ਮਹਿ ਬਲ ਹਰ ਨਾ ਠਾਹਰੈ। ਸਾਧ ਸੰਗਤ ਜੀ ਇੱਥੇ ਪਾਠ ਬਲ ਹਰ ਇਕੱਠਾ ਕੀਤਾ, ਪਰ ਬਲ ਹਰ ਇਹ ਵੱਖਰਾ ਪਾਠ ਮੁੱਖ ਹੈ। ਸੁਭਾਵ ਕੀ ਆ, ਕਹਿੰਦੇ ਜੈਸੇ ਜਿਸ ਤਰ੍ਹਾਂ ਦੇ ਨਾਲ ਮੰਦਰ ਹੁੰਦਾ ਆ ਮਕਾਨ, ਕਹਿੰਦੇ ਮਕਾਨ ਦੇ ਮਹਿ ਦਾ ਅਰਥ ਹੈ ਵਿੱਚੋਂ ਵਿਚਕਾਰੋਂ, ਬਲ ਦਾ ਅਰਥ ਹੈ ਸਤੀਰ, ਕਹਿੰਦੇ ਹਰ ਦਾ ਅਰਥ ਹੈ ਖਿੱਚ ਲੈਣਾ ਕਰੀਏ ਨਾ, ਅਤੇ ਉਹ ਜਿਹੜਾ ਮੰਦਰ ਹੈ ਨਾ ਠਹਿਰ ਹੈ, ਉਹ ਟਿਕਦਾ ਨਹੀਂ ਹੈਗਾ, ਮੰਦਰ ਢਹਿ ਢੇਰੀ ਹੋ ਜਾਂਦਾ। ਉਸ ਸਾਧ ਸੰਗਤ ਜੀ ਸਤੀਰ ਦੇ ਆਸਰੇ ਉਹ ਮੰਦਰ ਦੀ ਜਿਹੜੀ ਛੱਤ ਟਿੱਗੀ ਹੁੰਦੀ, ਜਿਵੇਂ ਕਹਿੰਦੇ ਉਹ ਮਕਾਨ ਦੇ ਵਿੱਚੋਂ ਆਪਾਂ ਸਤੀਰ ਖਿੱਚ ਲਈਏ ਨਾ, ਅਤੇ ਉਹ ਮੰਦਰ ਜਿਹੜਾ ਟਿਕਦਾ ਨਹੀਂ ਹੈਗਾ, ਮਕਾਨ ਟਿਕਦਾ ਨਹੀਂ, ਢਹਿ ਢੇਰੀ ਹੋ ਜਾਂਦਾ। ਇਸੇ ਤਰ੍ਹਾਂ ਦੇ ਨਾਲ ਸਾਧ ਸੰਗਤ ਜੀ ਇਹ ਸਰੀਰ ਵੀ ਇੱਕ ਮਕਾਨ ਦੀ ਤਰ੍ਹਾਂ ਹੈ। ਇਸ ਸਰੀਰ ਰੂਪੀ ਮਕਾਨ ਦੇ ਵਿੱਚ ਜੇ ਪ੍ਰਾਣਾ ਰੂਪੀ ਕਹਿੰਦੇ ਸਤੀਰ ਖਿੱਚ ਲਈਏ ਨਾ, ਅਤੇ ਇਹ ਵੀ ਸਰੀਰ ਰੂਪੀ ਮੰਦਰ ਜਿਹੜਾ ਟਿਕ ਨਹੀਂ ਸਕਦਾ ਹੈਗਾ, ਬੜੀ ਛੇਤੀ ਦੇ ਨਾਲ ਨਾਸ ਹੋ ਜਾਂਦਾ। ਇਸੇ ਤਰ੍ਹਾਂ ਦੇ ਨਾਲ ਅੰਤਸ਼ਕਰਨ ਰੂਪੀ ਸਾਧ ਸੰਗਤ ਜੀ ਇਹ ਮੰਦਰ ਹੈ, ਮਕਾਨ ਹੈ, ਇਹਦੇ ਵਿੱਚੋਂ ਨਾਮ ਰੂਪੀ ਸਤੀਰ ਖਿੱਚ ਲਿਆ ਜਾਵੇ, ਇਹ ਵੀ ਸਾਧ ਸੰਗਤ ਜੀ ਸਰੀਰ ਰੂਪੀ ਮੰਦਰ ਜਿਹੜਾ ਆ ਫਿਰ ਅੰਤਸ਼ਕਰਨ ਰੂਪੀ ਮੰਦਰ ਹੈ, ਇਹ ਟਿਕ ਨਹੀਂ ਸਕਦਾ, ਠਹਿਰ ਨਹੀਂ ਸਕਦਾ ਹੈ। ਨਾਮ ਬਿਨਾ ਕੈਸੇ ਪਾਰ ਉਤਰੈ। ਕਹਿੰਦੇ ਜਿਸ ਤਰ੍ਹਾਂ ਮਕਾਨ ਨਹੀਂ ਨਾ ਸਤੀਰ ਤੋਂ ਬਗੈਰ ਠਹਿਰ ਸਕਦਾ, ਇਸੇ ਤਰ੍ਹਾਂ ਜਿਹੜਾ ਪਰਮੇਸ਼ਰ ਦਾ ਨਾਮ ਹੈ ਉਸ ਤੋਂ ਬਗੈਰ ਕੈਸੇ ਪਾਰ ਉਤਰੈ, ਕਿਸ ਤਰ੍ਹਾਂ ਦੇ ਨਾਲ ਸੰਸਾਰ ਰੂਪੀ ਸਮੁੰਦਰ ਤੋਂ ਪਾਰ ਉਤਰਿਆ ਜਾ ਸਕਦਾ, ਭਾਵ ਨਹੀਂ ਪਾਰ ਪਾਇਆ ਜਾ ਸਕਦਾ ਹੈ। ਵਾਹਿਗੁਰੂ ਨਾਮ ਜਹਾਜ਼ ਹੈ, ਚੜ੍ਹੇ ਸੋਤਰੇ ਪਾਰ ਜੋ ਸ਼ਰਧਾ ਕਰਸੇਮ ਦੇ ਗੁਰਪਾਰ ਉਤਾਰਨ ਹਾਂ। ਇਹ ਨਾਮ ਰੂਪੀ ਜਹਾਜ਼ ਹੈ ਜਿਹਦੇ ਉੱਤੇ ਚੜ੍ਹ ਕੇ ਸੰਸਾਰ ਰੂਪੀ ਸਮੁੰਦਰ ਤੋਂ ਪਾਰ ਹੋਇਆ ਜਾ ਸਕਦਾ। ਇਸ ਕਰਕੇ ਮਹਾਰਾਜ ਫਰਮਾ ਰਹੇ ਕਹਿੰਦੇ ਨਾਮ ਤੋਂ ਬਗੈਰ ਕਿਸ ਪ੍ਰਕਾਰ ਇਹ ਸੰਸਾਰ ਰੂਪੀ ਸਮੁੰਦਰ ਤੋਂ ਪਾਰ ਹੋਇਆ ਜਾ ਸਕਦਾ, ਨਹੀਂ ਉਤਰਿਆ ਜਾ ਸਕਦਾ ਹੈ। ਕੁੰਭ ਬਿਨਾ ਜਲ ਨਾ ਟੀਕਾਵੈ। ਕੁੰਭ, ਕੁੰਭ ਦਾ ਅਰਥ ਹੈ ਪਾਣੀ, ਭਾਅ ਦਾ ਅਰਥ ਹੈ ਆਸਰਾ, ਭਾਵ ਕੁੰਭ ਤੋਂ ਭਾਵ ਹੈ ਘੜਾ। ਜਿਹੜਾ ਸਾਧ ਸੰਗਤ ਜੀ ਘੜੇ ਤੋਂ ਬਿਨਾਂ ਕਹਿੰਦੇ ਜਲ ਨਾ ਟੀਕਾਵੇ, ਪਾਣੀ ਨਹੀਂ ਟਿਕ ਸਕਦਾ ਹੈਗਾ, ਪਾਣੀ ਨਹੀਂ ਠਹਿਰ ਸਕਦਾ ਹੈਗਾ, ਘੜੇ ਦੇ ਆਸਰੇ ਪਾਣੀ ਟਿਕਦਾ ਹੈ। ਇਸੇ ਤਰ੍ਹਾਂ ਦੇ ਨਾਲ ਸਾਧ ਸੰਗਤ ਜੀ ਜਿਹੜਾ ਪਰਮੇਸ਼ਰ ਦਾ ਪ੍ਰੇਮ ਆ ਨਾ, ਇਹ ਘੜਾ ਹੈ, ਅਤੇ ਪਰਮੇਸ਼ਰ ਦੇ ਪ੍ਰੇਮ ਰੂਪੀ ਘੜੇ ਤੋਂ ਬਗੈਰ ਭਗਤੀ ਰੂਪੀ ਜਲ ਜਿਹੜਾ ਆ ਨਾ, ਉਹ ਠਹਿਰ ਨਹੀਂ ਸਕਦਾ, ਕਿਉਂਕਿ ਪ੍ਰੇਮ ਤੋਂ ਬਗੈਰ ਉਹਦੀ ਭਗਤੀ ਨਹੀਂ ਕੀਤੀ ਜਾ ਸਕਦੀ ਹੈ। ਕੋਈ ਵੀ ਚੀਜ਼ ਆ, ਦੁਨਿਆਵੀ ਤੌਰ 'ਤੇ ਵੀ ਆਪਾਂ ਦੇਖ ਲਈਏ ਨਾ, ਜਿਸ ਚੀਜ਼ ਦੇ ਵਿੱਚ ਪ੍ਰੇਮ ਨਾ ਹੋਵੇ ਨਾ, ਬੰਦਾ ਉਹਨੂੰ ਬੱਧਾ ਚੱਟੀ ਕੰਮ ਕਰਦਾ, ਅਤੇ ਉਹ ਮਹਾਰਾਜ ਦਾ ਫਰਮਾਨ ਹੈ ਬੱਧਾ ਚੱਟੀ ਜੋ ਭਰੇ ਨਾ ਗੁਣ ਨਾ ਉਪਕਾਰ। ਜੇ ਪ੍ਰੇਮ ਨਹੀਂ ਨਾ ਹੈਗਾ, ਆਪਾਂ ਸਾਧ ਸੰਗਤ ਜੀ ਭਾਵੇਂ ਅੰਮ੍ਰਿਤ ਵੇਲੇ ਵੀ ਉੱਠਦੇ ਹਾਂ, ਬਾਣੀ ਵੀ ਪੜ੍ਹਦੇ ਹਾਂ, ਨਿਤਨੇਮ ਵੀ ਕਰਦੇ ਹਾਂ, ਗੁਰੂ ਘਰ ਦੇ ਵਿੱਚ ਵੀ ਆਉਂਦੇ ਹਾਂ, ਸੰਗਤ ਵਿੱਚ ਵੀ ਬੈਠਦੇ ਹਾਂ, ਸਾਰਾ ਕੁਛ ਧਰਮ ਦੇ ਕਰਮ ਕਰਦੇ ਹਾਂ, ਉਹ ਦਿਖਾਵਾ ਹੋ ਜਾਂਦਾ, ਇੱਕ ਪਖੰਡ ਹੋ ਜਾਂਦਾ ਪ੍ਰੇਮ ਤੋਂ ਬਗੈਰ। ਇਸ ਕਰਕੇ ਕਹਿੰਦੇ ਵੀ ਜਿਹੜਾ ਪ੍ਰੇਮ ਰੂਪੀ ਘੜਾ ਅਤੇ ਜਿਹਦੇ ਵਿੱਚ ਭਗਤੀ ਰੂਪ ਜਿਹੜੀ ਸਾਧ ਸੰਗਤ ਦੀ ਪਾਣੀ ਆ, ਉਹ ਟਿਕ ਨਹੀਂ ਸਕਦਾ, ਠਹਿਰ ਨਹੀਂ ਸਕਦਾ ਹੈ। ਸਾਧੂ ਬਿਨ ਐਸੇ ਅਵਗਤ ਜਾਵੇ। ਜਿਵੇਂ ਪਾਣੀ ਸਾਧ ਸੰਗਤ ਘੜੇ ਤੋਂ ਬਗੈਰ ਨਹੀਂ ਨਾ ਟਿਕ ਸਕਦਾ, ਇਸੇ ਕਹਿੰਦੇ ਜਿਹੜਾ ਸਾਧੂ, ਸਾਧੂ ਕੌਣ ਆ, ਜਿਹਨੇ ਆਪਣੇ ਮਨ ਨੂੰ ਸਾਧਨਾ ਦੁਆਰਾ ਸਾਧਿਆ ਹੋਇਆ, ਆਪਣੇ ਮਨ ਨੂੰ ਸ਼ੁੱਧ ਪਵਿੱਤਰ ਕੀਤਾ ਹੋਇਆ, ਵਿਕਾਰਾਂ ਵਾਲੇ ਪਾਸਿਓਂ ਆਪਣੇ ਮਨ ਨੂੰ ਰੋਕਿਆ ਹੋਇਆ। ਸਾਧ ਨਾਮ ਨਿਰਮਲ ਕਾ ਕੇ ਕਰ, ਨਿਰਮਲ ਉੱਜਲ ਪਵਿੱਤਰ ਕਰਮਾਂ ਨੂੰ ਕਰਨ ਵਾਲੇ ਜਿਹੜੇ ਸਾਧੂ ਸ੍ਰੇਸ਼ਟ ਮਹਾਤਮਾ ਜਨ ਨੇ ਨਾ, ਉਹਨਾਂ ਦੀ ਸੰਗਤ ਤੋਂ ਬਗੈਰ ਅਵਗਤ ਜਾਈਏ। ਕਹਿੰਦੇ ਵੀ ਇਹ ਸੰਸਾਰ ਤੋਂ ਬੇਗਤੇ ਜਾਈਦਾ, ਮੁਕਤ ਨਹੀਂ ਹੋਈਦਾ,
ਭਾਵ ਟੇਢੀਆਂ ਜੂਨਾਂ ਦੇ ਵਿੱਚ ਜਾਣਾ ਪੈਂਦਾ ਹੈ। ਜੈਸੇ ਜਾਰੋ ਤਿਸੈ ਜੋ ਰਾਮ ਨਾ ਚੇਤੈ, ਸਾਹਿਬ ਜੀ ਫਰਮਾ ਰਹੇ ਹਨ ਕਹਿੰਦੇ ਉਸ ਸਰੀਰ ਨੂੰ ਜਾਲ ਦੇਣਾ ਚਾਹੀਦਾ, ਸਾੜ ਦੇਣਾ ਚਾਹੀਦਾ ਜੋ ਰਾਮ ਨਾ ਚੇਤੈ। ਜਿਹੜੇ ਸਰੀਰ ਦੇ ਵਿੱਚ ਸਾਧ ਸੰਗਤ ਜੀ ਰਾਮ ਰਮੇ ਹੋਏ ਪਰਮਾਤਮਾ ਨੂੰ ਚੇਤੇ ਨਹੀਂ ਨਾ ਕੀਤਾ ਜਾਂਦਾ, ਯਾਦ ਨਹੀਂ ਕੀਤਾ ਜਾਂਦਾ, ਜਿਸ ਪਰਮਾਤਮਾ ਦਾ ਸਿਮਰਨ ਨਹੀਂ ਹੈਗਾ ਜਿਸ ਸਰੀਰ ਦੇ ਵਿੱਚ। ਇਹ ਸਰੀਰ ਪ੍ਰਾਪਤ ਹੋਇਆ ਤਨ ਚੇਤਨ ਚੇਤਨ ਚੇਤ ਦਿਓ, ਨਹਿ ਭੋਗਨ ਹੇਤ ਨਹਿ ਦੇਵ ਦਿਓ। ਕਹਿੰਦੇ ਚੇਤਨ ਸਰੂਪ ਨੂੰ ਚੇਤੇ ਕਰਨ ਵਾਸਤੇ ਉਸ ਪਰਮਾਤਮਾ ਨੇ ਇਹ ਤਨ ਸਰੀਰ ਦਿੱਤਾ, ਨਾ ਕਿ ਸੰਸਾਰ ਨੂੰ, ਸੰਸਾਰ ਦੇ ਪਦਾਰਥਾਂ ਨੂੰ, ਵਿਸ਼ਿਆਂ ਵਿਕਾਰਾਂ ਨੂੰ ਭੋਗਣ ਵਾਸਤੇ। ਇਸੇ ਕਰਕੇ ਮਹਾਰਾਜ ਨੇ ਚੇਤਨਾ ਹੈ ਤੋ ਚੇਤ ਲੈ, ਨਿਸ ਦਿਨ ਮੈਂ ਪ੍ਰਾਣੀ, ਛਿਨ ਛਿਨ ਔਧ ਬਿਹਾਤ ਹੈ ਫੂਟੇ ਘੱਟ ਜਿਉਂ ਪਾਣੀ। ਕਹਿੰਦੇ ਜਿਵੇਂ ਟਿੜਕੇ ਹੋਏ ਘੜੇ ਦੇ ਵਿੱਚੋਂ ਪਾਣੀ ਸਿੰਮੀ ਜਾਂਦਾ ਨਾ, ਇਵੇਂ ਤੇਰਾ ਸਰੀਰ ਤਿੜਕੇ ਹੋਏ ਘੜੇ ਦੀ ਤਰ੍ਹਾਂ, ਇਹਦੇ ਵਿੱਚ ਸਵਾਸਾਂ ਰੂਪੀ ਪਾਣੀ ਜਿਹੜਾ ਆ ਉਹ ਸਿੰਮਦਾ ਜਾ ਰਿਹਾ। ਇੱਕ ਦਿਨ ਇਹ ਸਰੀਰ ਨੇ ਵੀ ਸਾਧ ਸੰਗਤ ਜੀ ਖਤਮ ਹੋ ਜਾਣਾ, ਜਿਵੇਂ ਘੜੇ ਦੇ ਵਿੱਚੋਂ ਪਾਣੀ ਖਤਮ ਹੋ ਜਾਂਦਾ, ਜਦੋਂ ਸਵਾਸਾਂ ਰੂਪੀ ਪੂੰਜੀ ਚਲੇ ਗਈ ਨਾ, ਉਸੇ ਵੇਲੇ ਇਹ ਸਰੀਰ ਨੇ ਵੀ ਨਾਸ ਹੋ ਜਾਣਾ। ਸੋ ਇਸ ਕਰਕੇ ਸਾਹਿਬ ਜੀ ਇੱਥੇ ਫਰਮਾ ਰਹੇ, ਜਾਰੋ ਤਿਸੈ ਜੋ ਰਾਮ ਨਾ ਚੇਤ, ਤਿਸੈ ਕਹਿੰਦੇ ਉਸ ਸਰੀਰ ਦੇ ਤਾਂ ਹੀ ਜਾਲ ਦੇਣਾ ਚਾਹੀਦਾ ਆ ਜਿਹੜਾ ਪਰਮਾਤਮਾ ਦੇ ਨਾਮ ਨੂੰ ਚੇਤੇ ਨਹੀਂ ਕਰਦਾ, ਯਾਦ ਨਹੀਂ ਕਰਦਾ ਹੈ। ਤਨ ਮਨ ਰਮਤ ਰਹਿ ਮੈਂ ਖੇਤੈ, ਤਨ ਜਿਹੜਾ ਸਥੂਲ ਸਰੀਰ ਹੈ, ਮਨ ਜਿਹੜਾ ਸੂਖਮ ਸਰੀਰ ਹੈ, ਤਨ ਸਾਧ ਸੰਗਤ ਜਿਹੜਾ ਸਥੂਲ ਸਰੀਰ ਆ, ਪਾਂਚ ਤੱਤ ਕੋ ਤਨ ਰਚਿਓ ਜਾਨੋ ਚਤੁਰਸ ਜਾਣ, ਇਹ ਪੰਜਾਂ ਤੱਤਾਂ ਤੋਂ ਬਣਿਆ ਹੋਇਆ। ਸੂਖਮ ਸਰੀਰ ਜਿਹੜਾ 17 ਤੱਤਾਂ ਦਾ ਬਣਿਆ ਹੋਇਆ, ਉਹ ਕਿਹੜੇ ਸਾਧ ਨੇ? ਪੰਜ ਗਿਆਨ ਇੰਦਰੇ, ਪੰਜ ਕਰਮ ਇੰਦਰੇ, ਪੰਜ ਪ੍ਰਾਣ ਮਨ ਅਤੇ ਬੋਧੇ 17 ਨੇ, ਜਿਨ੍ਹਾਂ ਦੁਆਰਾ ਇਹ ਬੰਦੇ ਨੂੰ ਇਹ ਸਰੀਰ ਜਿਹੜਾ ਅੱਗੇ ਭਟਕਦਾ ਜੂਨਾਂ ਦੇ ਵਿੱਚ ਜਾਂਦਾ, ਉਹਨੂੰ ਸੂਖਮ ਸਰੀਰ ਕਹਿੰਦੇ ਨੇ। ਅਤੇ ਜਿਨ੍ਹਾਂ ਕਰਕੇ ਇਹਨੂੰ ਅੱਗੇ ਜਿਹੜੀਆਂ ਜੂਨਾਂ ਮਿਲਦੀਆਂ ਨੇ, ਕਈ ਜਨਮਾਂ ਦੇ ਵਿੱਚ ਇਹਨੂੰ ਭਟਕਣਾ ਪੈਂਦਾ, ਉਹ ਸੂਖਮ ਸਰੀਰ ਹੈ। ਜਿਹੜਾ ਇਹ ਸਥੂਲ ਸਰੀਰ ਇਹਨੇ ਤਾਂ ਇੱਥੇ ਖਤਮ ਹੋ ਜਾਣਾ। ਸੋ ਇਸ ਕਰਕੇ ਸਾਹਿਬ ਜੀ ਇੱਥੇ ਫਰਮਾ ਰਹੇ ਹਨ ਵੀ ਜਿਹੜਾ ਤਨ ਹੈ ਸਥੂਲ ਸਰੀਰ ਆ, ਮਨ ਜਿਹੜਾ ਸੂਖਮ ਸਰੀਰ ਹੈ, ਰਮਤ ਰਹਿ ਮੈਂ ਖੇਤ, ਕਿਹੜਾ ਸੰਸਾਰ ਰੂਪੀ ਖੇਤ ਵਿੱਚ ਇਹ ਵਿਸ਼ਿਆਂ ਵਿਕਾਰਾਂ ਦੇ ਪ੍ਰਾਣ ਆਸਰੇ ਹੋ ਕਰਕੇ ਰਮਦਾ ਰਹਿੰਦਾ, ਇਹਨਾਂ ਦੇ ਵਿੱਚ ਲੱਗਿਆ ਰਹਿੰਦਾ ਹੈ। ਰਹਾਓ ਵਿਸਰਾਮ ਦੇ ਕੇ ਸਾਹਿਬ ਜੀ ਫਰਮਾਉਂਦੇ ਨੇ, ਜੈਸੇ ਹਲ ਹਰ ਬਿਨਾਂ ਜਿਮੀ ਨਹੀਂ ਬੋਈ ਹੈ। ਸਾਧ ਜੀ ਇਹ ਹਲ ਹਰ ਇੱਥੇ ਇਕੱਠਾ ਕੀਤਾ, ਹਲ ਹਰ, ਹਲ ਦਾ ਅਰਥ ਹੈ ਹਲ, ਹਰ ਦਾ ਅਰਥ ਹੈ ਪਾਣੀ, ਇਹ ਵੱਖਰਾ ਪਾਠ ਸ਼ੁੱਧ ਹੈ। ਸੋ ਇੱਥੇ ਸਾਹਿਬ ਜੀ ਦਾ ਫਰਮਾਨ ਹੈ, ਕਹਿੰਦੇ ਜਿਵੇਂ ਹਲ ਤੋਂ ਬਗੈਰ, ਪਾਣੀ ਤੋਂ ਬਗੈਰ ਅਤੇ ਹੋਰ ਜਿਹੜੇ ਖੇਤੀ ਦੇ ਸਾਧਨ ਹਨ, ਧਰਤੀ ਹੋ ਗਿਆ, ਬੀਜ ਹੋ ਗਿਆ, ਇਹਨਾਂ ਸਾਧਨਾਂ ਤੋਂ ਬਗੈਰ ਜ਼ਮੀਨ ਨਹੀਂ ਬੋਈ, ਜ਼ਮੀਨ ਦੇ ਵਿੱਚ ਬੀਜ ਨਹੀਂ ਬੋਇਆ ਜਾਂਦਾ ਹੈ, ਭਾਵ ਜ਼ਮੀਨ ਦੇ ਵਿੱਚ ਕੋਈ ਫਸਲ ਨਹੀਂ ਪੈਦਾ ਹੋ ਸਕਦੀ ਹੈ। ਉਹ ਕਿਵੇਂ ਹੁੰਦੀ ਆ? ਗਿਆਨ ਰੂਪੀ ਫਸਲ ਉਹ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਸਾਧ ਸੰਗਤ ਦੀ ਸੋਰਠ ਰਾਗ ਦੇ ਵਿੱਚ ਉਚਾਰਨ ਕੀਤਾ, ਮਨ ਹਾਲੀ ਕਿਰਸਾਣੀ ਕਰਨੀ, ਸਰਮ ਪਾਣੀ ਤਨ ਖੇਤ, ਨਾਮ ਵੀਰ ਸੰਤੋਖ ਸੁਹਾਗਾ, ਰੱਖ ਗਰੀਬੀ ਵੇਸ, ਭਾਓ ਕਰਮ ਕਰ ਜਮਸੀ, ਸੇ ਘਰ ਭਾਗਠ ਦੇਖ। ਉਹ ਮਨ ਹਾਲੀ, ਕਹਿੰਦੇ ਮਨ ਨੂੰ ਕਹਿੰਦੇ ਹਲ ਜੋਤਣ ਵਾਲਾ ਕਰਨਾ, ਅਤੇ ਇਸੇ ਤਰ੍ਹਾਂ ਦੇ ਨਾਲ ਮਨ ਹਾਲੀ ਕਿਰਸਾਣੀ ਕਰਨੀ, ਅਤੇ ਸਾਸਣੀ ਕਿਰਸਾਣੀ ਹੈਗੇ, ਖੇਤੀ ਕਿਹੜੀ ਕਰਨੀ? ਕਹਿੰਦੇ ਸ਼ੁਭ ਗੁਣਾ ਰੂਪ ਖੇਤੀ ਕਰਨੀ ਹੈ। ਅਤੇ ਫਿਰ ਮਨ ਹਾਲੀ ਕਿਰਸਾਣੀ ਕਰਨੀ, ਸਰਮ ਪਾਣੀ ਤਨ ਖੇਤ, ਜਿਹੜਾ ਵਿਕਾਰਾਂ ਵਾਲੇ ਪਾਸਿਓਂ ਸਾਧ ਸੰਗਤ ਜੀ ਸ਼ਰਮ ਕਰਨੀ ਆ, ਲੱਜਿਆ ਕਰਨੀ ਆ, ਇਹ ਕਹਿੰਦੇ ਇਸ ਖੇਤੀ ਨੂੰ ਪਾਣੀ ਦੇਣਾ। ਸਰੀਰ ਰੂਪੀ ਧਰਤੀ ਹੈ, ਉਹਦੇ ਵਿੱਚ ਬੀਜ ਕਿਹੜਾ ਬੀਜਣਾ? ਨਾਮ ਬੀਜ ਸੰਤੋਖ ਸੁਹਾਗਾ, ਨਾਮ ਰੂਪੀ ਬੀਜ ਬੀਜਣਾ, ਅਤੇ ਉੱਤੇ ਫਿਰ ਸਾਧ ਸੰਗਤ ਜੀ ਸੰਤੋਖ ਦਾ ਸੁਹਾਗਾ ਫੇਰਨ। ਰੱਖ ਗਰੀਬੀ ਵੇਸ, ਫਿਰ ਮਹਾਰਾਜ ਕਹਿੰਦੇ ਜਿਹੜਾ ਗਰੀਬੀ ਵਾਲਾ, ਨਿਮਰਤਾ ਵਾਲਾ, ਭਾਉ ਭਗਤੀ ਵਾਲਾ, ਇਹ ਜਿਹੜਾ ਮਨ ਨੂੰ ਨੀਵਾਂ ਕਰਕੇ ਰੱਖਣਾ, ਇਹੀ ਕਹਿੰਦੇ ਉਹਦੇ ਆਲੇ ਦੁਆਲੇ ਬਾੜ ਦੇਣੀ, ਕੋਈ ਪਸ਼ੂ ਆ ਕਰਕੇ ਇਹ ਨਾਮ ਰੂਪੀ ਫਸਲ ਨੂੰ ਉਜਾੜ ਨਾ ਸਕੇ। ਇਹ ਕਿਹੜੇ ਪਸ਼ੂ ਨੇ? ਸਾਧ ਸੰਗਤ ਜੀ ਕਾਮ ਕ੍ਰੋਧ ਲੋਭ ਮੋਹ ਹੰਕਾਰ ਆਦਿਕ ਨੇ, ਜਿਹੜੇ ਪੰਛੀ ਨੇ ਇਹ ਸਾਧ ਸੰਗਤ ਜੀ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੇ, ਅਤੇ ਖੇਤੀ ਰੂਪ ਜਿਹੜੇ ਇਸੇ ਤਰ੍ਹਾਂ ਦੇ ਨਾਲ ਔਗਣਾ ਰੂਪ, ਜਿਹੜੀ ਕੁਸੰਗਤ ਰੂਪ ਜਿਹੜੇ ਆ ਸਾਧ ਸੰਗਤ ਜੀ ਪਸ਼ੂ ਆ। ਇੱਕ ਤਾਂ ਉੱਤੋਂ ਪੰਛੀ ਆ ਕਰਕੇ ਸਾਧ ਸੰਗਤ ਜੀ ਫਸਲ ਨੂੰ ਚੁੱਕ ਕੇ ਲੈ ਕੇ ਚਲੇ ਜਾਂਦੇ ਨੇ, ਇੱਕ ਉਹ ਹੁੰਦੇ ਜਿਹੜੇ ਪਸ਼ੂ ਡੰਗਰ ਹੁੰਦੇ ਆ, ਉੱਗੀ ਹੋਈ ਫਸਲ ਨੂੰ ਉਜਾੜ ਕੇ ਚਲੇ ਜਾਂਦੇ ਨੇ। ਜਿਹੜੇ ਪੰਛੀ ਦੀ ਨਿਆਈ ਸਾਧ ਸੰਗਤ ਜੀ ਇਹ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੇ, ਇਹ ਨਾਮ ਰੂਪੀ ਫਸਲ ਨੂੰ ਚੁੱਗਣ ਵਾਲੇ ਨੇ। ਅਤੇ ਇਸੇ ਤਰ੍ਹਾਂ ਦੇ ਨਾਲ ਜਿਹੜੇ ਪਸ਼ੂ ਕਿਹੜੇ ਨੇ? ਜਿਹੜੀ ਆ ਕੁਸੰਗਤ ਹੈ, ਉਹ ਤੋਂ ਬਾੜੀ ਕਰ, ਬਾੜ ਕਿਹੜੀ ਕੀਤੀ ਆ? ਮਹਾਰਾਜ ਕਹਿੰਦੇ ਜਿਹੜੀ ਨਿਮਰਤਾ ਧਾਰਨ ਕਰਨ ਰੂਪੀ ਬਾੜ ਹੈ। ਭਾਓ ਕਰਮ ਕਰ ਜਮ ਸੀ,
ਫਿਰ ਜਿਹੜਾ ਅੰਦਰ ਪ੍ਰੇਮ ਕਰਨਾ ਨਾ ਵਾਹਿਗੁਰੂ ਦੇ ਨਾਲ, ਇਹੀ ਕਹਿੰਦੇ ਇਹ ਸ਼ੁਭ ਗੁਣਾ ਰੂਪੀ ਖੇਤੀ ਦਾ ਜੰਮਣਾ ਹੈ। ਅਤੇ ਫਲ ਕਿਹੜਾ ਪ੍ਰਾਪਤ ਹੋਣਾ? ਕਹਿੰਦੇ ਗਿਆਨ ਰੂਪੀ ਫਲ ਦੀ ਪ੍ਰਾਪਤੀ ਹੁੰਦੀ, ਜਿਹਨਾਂ ਨੂੰ ਗਿਆਨ ਰੂਪੀ ਫਲ ਮਿਲ ਜਾਂਦਾ ਹੈ ਨਾ। ਸੇ ਘਰ ਭਾਗਠ ਦੇਗ, ਉਹ ਕਹਿੰਦੇ ਘਰ ਜਿਹੜੇ ਹਨ ਉਹ ਹਿਰਦੇ ਰੂਪੀ ਘਰ ਕਹਿੰਦੇ ਭਾਗਾਂ ਵਾਲੇ ਦੇਖੇ ਜਾਂਦੇ, ਉਹ ਚੰਗੇ ਸ੍ਰੇਸ਼ਟ ਘਰ ਹਨ ਜਿੱਥੇ ਜਿਹਨਾਂ ਨੂੰ ਗਿਆਨ ਰੂਪੀ ਫਲ ਦੀ ਪ੍ਰਾਪਤੀ ਹੋਈ। ਸੋ ਸਾਹਿਬ ਜੀ ਇੱਥੇ ਫਰਮਾ ਰਹੇ ਹਨ, ਜੈਸੇ ਹਲ ਹਰ ਬਿਨਾਂ ਜਿਵੀਂ ਨਹੀਂ ਬੋਈਏ, ਜਿਸ ਤਰ੍ਹਾਂ ਹਲ ਤੋਂ ਬਗੈਰ ਜਾਂ ਹਾਲੀ ਤੋਂ ਬਗੈਰ ਪਾਣੀ ਤੋਂ ਬਗੈਰ ਜਿਹੜੀ ਆ ਜ਼ਮੀਨ ਹੈ ਉਹ ਬੋਈ ਨਹੀਂ ਜਾ ਸਕਦੀ ਹੈ। ਸੂਤ ਬਿਨਾਂ ਕੈਸੇ ਮਣੀ ਪਰੋਈ ਹੈ, ਸੂਤ ਕਹਿੰਦੇ ਆ ਧਾਗਾ, ਧਾਗੇ ਤੋਂ ਬਗੈਰ ਜਿਵੇਂ ਸਾਧ ਸੰਗਤ ਜੀ ਮਣਕੇ ਨਹੀਂ ਪਰੋਏ ਜਾ ਸਕਦੇ ਹੈ, ਮਣਕਿਆਂ ਨੂੰ ਪਰੋਣ ਵਾਸਤੇ ਧਾਗੇ ਦੀ ਜ਼ਰੂਰਤ ਹੈ। ਸੋ ਇਸੇ ਤਰ੍ਹਾਂ ਦੇ ਨਾਲ ਸੂਤ ਕਿਹੜਾ ਆ ਸਾਧ ਸੰਗਤ ਜੀ? ਇਹ ਸਵਾਸਾਂ ਰੂਪੀ ਸੂਤ ਹੈ, ਇਹਦੇ ਵਿੱਚ ਨਾਮ ਰੂਪੀ ਜਿਹੜੇ ਮਣਕੇ ਹਨ ਉਹ ਸਾਧ ਸੰਗਤ ਜੀ ਉਹ ਪਰੋਏ ਤੋਂ ਬਗੈਰ ਜਿਹੜੀ ਹਿਰਦੇ ਦੇ ਵਿੱਚ ਹਿਰਦੇ ਰੂਪ ਮਾਲਾ ਹਨ ਉਹ ਤਿਆਰ ਨਹੀਂ ਕੀਤੀ ਜਾ ਸਕਦੀ ਹੈ। ਜਾਂ ਇਸੇ ਤਰ੍ਹਾਂ ਦੇ ਨਾਲ ਜਿਹੜਾ ਪਰਮੇਸ਼ੁਰ ਦਾ ਪ੍ਰੇਮ ਹੈ ਇਹ ਧਾਗਾ ਆ, ਇਹਦੇ ਵਿੱਚ ਮਹਾਰਾਜ ਦੀ ਜਿਹੜੀ ਭਗਤੀ ਰੂਪ ਮੋਤੀ ਹਨ ਉਹ ਪਰੋਏ ਤੋਂ ਬਗੈਰ, ਜਾਂ ਸ਼ੁਭ ਗੁਣਾ ਰੂਪ ਜਿਹੜੇ ਮਣਕੇ ਹਨ ਕਰੁਣਾ ਮੈਤਰੀ ਮੁਦਤਾ ਉਪੇਖਿਆ, ਇਹ ਪਰੋਏ ਤੋਂ ਬਗੈਰ ਮਹਾਰਾਜ ਕਹਿੰਦੇ ਜਿਵੇਂ ਮਾਲਾ ਨਹੀਂ ਬਣ ਸਕਦੀ ਹੈ। ਸੋ ਇਸੇ ਤਰ੍ਹਾਂ ਦੇ ਨਾਲ ਘੁੰਡੀ ਬਿਨ ਕਿਆ ਗੰਠ ਚੜ੍ਹਾਈਏ, ਅਗਲਾ ਦ੍ਰਿਸ਼ਟਾਂਤ ਦਿੰਦੇ ਨੇ ਘੁੰਡੀ ਦਾ ਅਰਥ ਹੈ ਮਰੋੜੀ ਦੇਣਾ, ਜਿਵੇਂ ਕਹਿੰਦੇ ਮਰੋੜੀ ਦਿੱਤੇ ਤੋਂ ਬਗੈਰ ਗੰਠ ਦਾ ਅਰਥ ਹੈ ਗੰਢ ਨਹੀਂ ਨਾ ਚੜ੍ਹਾਈ ਜਾ ਸਕਦੀ ਹੈ, ਪਹਿਲਾਂ ਕਿਸੇ ਚੀਜ਼ ਨੂੰ ਮਰੋੜੀ ਦੇਣਾ ਪਏਗੀ। ਆਪਾਂ ਜਿਵੇਂ ਵੇੜ ਵੱਟਦੇ ਹਾਂ ਜਾਂ ਕੋਈ ਸਾਧ ਸੰਗਤ ਜੀ ਕਿਸੇ ਚੀਜ਼ ਨੂੰ ਗੰਢ ਦੇਣੇ ਉਹ ਤੋਂ ਪਹਿਲਾਂ ਉਹਨੂੰ ਮਰੋੜੀ ਦੇਣੀ ਪੈਂਦੀ, ਜਿਵੇਂ ਮਰੋੜੀ ਦਿੱਤੇ ਤੋਂ ਬਗੈਰ ਕਹਿੰਦੇ ਗੰਢ ਨਹੀਂ ਚੜ੍ਹਦੀ ਹੈ। ਇਸੇ ਤਰ੍ਹਾਂ ਦੇ ਨਾਲ ਜਿਹੜਾ ਕਹਿੰਦੇ ਨਾ ਗੰਢ ਕਿਹੜੀ ਗੰਢ ਕਿਹੜੀ ਦੇਣੀ ਆ, ਮਰੋੜੀ ਕਿਹੜੀ ਦੇਣੀ ਆ, ਕਹਿੰਦੇ ਜੁਗਤੀ ਰੂਪ ਮਰੋੜੀ ਆ, ਉਹ ਤੋਂ ਬਗੈਰ ਗਿਆਨ ਰੂਪੀ ਕਹਿੰਦੇ ਇਸੇ ਤਰ੍ਹਾਂ ਦੇ ਨਾਲ ਗੰਢ ਨਹੀਂ ਮਿਲਦੀ ਹੈ, ਵੱਟ ਦੇਣਾ ਪਏਗਾ ਜੁਗਤੀ ਰੂਪ, ਅਤੇ ਗਿਆਨ ਰੂਪੀ ਗੰਢ ਕਹਿੰਦੇ ਨਹੀਂ ਚੜ੍ਹਦੀ ਹੈਗੀ। ਜੇ ਜੁਗਤੀ ਰੂਪ ਕਿਸੇ ਨੇ ਮਰੋੜੀ ਨਹੀਂ ਨਾ ਦਿੱਤੀ ਹੈ ਅਤੇ ਗਿਆਨ ਰੂਪੀ ਗੰਢ ਨਹੀਂ ਪੈ ਸਕਦੀ ਹੈ। ਸਾਧੂ ਬਿਨ ਤੈਸੇ ਅਵਗਤ ਜਾਈਏ, ਇਸੇ ਤਰ੍ਹਾਂ ਸ੍ਰੇਸ਼ਟ ਮਹਾਤਮਾ ਦੀ ਸੰਗਤ ਤੋਂ ਬਗੈਰ ਇਸ ਸੰਸਾਰ ਤੋਂ ਅਵਗਤੀ ਜਾਈਦਾ, ਭਾਵ ਮੁਕਤ ਹੋਏ ਕੀਤੇ ਤੋਂ ਬਗੈਰ ਟਿੱਡੀਆਂ ਜੂਨਾਂ ਦੇ ਵਿੱਚ ਜਾਣਾ ਪੈਂਦਾ ਹੈ। ਜੈਸੇ ਮਾਤ ਪਿਤਾ ਬਿਨ ਬਾਲ ਨਾ ਹੋਈ, ਜਿਸ ਤਰ੍ਹਾਂ ਸਾਧ ਸੰਗਤ ਦੀ ਪ੍ਰਤੱਖ ਵੀ ਮਾਤਾ ਪਿਤਾ ਦੇ ਸੰਯੋਗ ਤੋਂ ਬਗੈਰ ਪੁੱਤਰ ਨਹੀਂ ਪੈਦਾ ਹੋ ਸਕਦਾ ਹੈ। ਇਸੇ ਤਰ੍ਹਾਂ ਦੇ ਨਾਲ ਖਿਮਾ ਰੂਪ ਮਾਤਾ, ਸੰਤੋਖ ਰੂਪ ਪਿਤਾ, ਉਹ ਤੋਂ ਬਗੈਰ ਗਿਆਨ ਰੂਪੀ ਪੁੱਤਰ ਜਿਹੜਾ ਉਹ ਪੈਦਾ ਨਹੀਂ ਹੋ ਸਕਦਾ ਹੈ। ਜਾਂ ਸਾਧ ਸੰਗਤ ਜੀ ਹਰਜੀ ਮਾਤਾ ਹਰਜੀ ਪਿਤਾ, ਪਰਮੇਸ਼ੁਰ ਜੋ ਮਾਤਾ ਪਿਤਾ ਦੀ ਨਿਆਈ ਹਨ ਉਹਨਾਂ ਤੋਂ ਬਗੈਰ ਹਿਰਦੇ ਦੇ ਵਿੱਚ ਸਾਧ ਸੰਗਤ ਜੀ ਮੁਕਤੀ ਰੂਪ ਪੁੱਤਰ ਜਿਹੜਾ ਆ ਉਹ ਪ੍ਰਾਪਤ ਨਹੀਂ ਹੋ ਸਕਦਾ ਹੈ। ਬਿੰਬ ਬਿਨਾਂ ਕੈਸੇ ਕੱਪੜੇ ਧੋਈ, ਅਗਲਾ ਦ੍ਰਿਸ਼ਟਾਂਤ ਦਿੰਦੇ ਨੇ, ਬਿੰਬ ਕਹਿੰਦੇ ਆ ਸਾਧ ਸੰਗਤ ਜੀ ਪਾਣੀ, ਪਾਣੀ ਤੋਂ ਬਗੈਰ ਜਿਵੇਂ ਕੱਪੜੇ ਨਹੀਂ ਨਾ ਧੋਏ ਜਾ ਸਕਦੇ ਹੈ। ਭਰੀਏ ਮਤ ਪਾਪਾ ਕਹਿ ਸੰਗ, ਉਹ ਧੋਪੈ ਨਾਵੈ ਕਹਿ ਰੰਗ, ਇਸੇ ਤਰ੍ਹਾਂ ਦੇ ਨਾਲ ਸਾਧ ਸੰਗਤ ਜੀ ਪ੍ਰੇਮ ਰੂਪੀ ਜਿਹੜਾ ਸਾਧ ਸੰਗਤ ਜੀ ਸਾਬਣ ਹੈ, ਨਾਮ ਰੂਪੀ ਜਿਹੜਾ ਪਾਣੀ ਹੈ, ਅਤੇ ਅੰਤਿਸ਼ ਕਰਨ ਰੂਪੀ ਕੱਪੜਾ ਜਿਹੜਾ ਪਾਪਾਂ ਕਰਕੇ ਮਲੀਨ ਹੋਇਆ ਫਿਰਦਾ ਨਾ, ਜਨਮ ਜਨਮ ਕੀ ਇਸ ਮਨ ਕੋ ਮਨ ਲਾਗੀ ਕਾਲਾ ਹੋਆ ਸਿਆਹੋ, ਕਈ ਜਨਮਾਂ ਦਾ ਇਹ ਮਨ ਜਿਹੜਾ ਮਨ ਰੂਪੀ ਕੱਪੜਾ ਮੈਲਾ ਹੋਇਆ ਪਿਆ ਨਾ, ਇਹ ਜੁਗਤੀਆਂ ਰੂਪ ਸਾਧ ਸੰਗਤ ਜੀ ਮੁਕੀਆਂ ਤੋਂ ਬਗੈਰ ਮਾਰੇ ਤੋਂ ਬਗੈਰ ਪ੍ਰੇਮ ਰੂਪੀ ਸਾਬਣ ਅਤੇ ਨਾਮ ਰੂਪੀ ਜਲ ਤੋਂ ਬਗੈਰ ਇਹ ਸਾਫ਼ ਨਹੀਂ ਹੋ ਸਕਦਾ, ਇਹ ਸ਼ੁੱਧ ਪਵਿੱਤਰ ਨਹੀਂ ਹੋ ਸਕਦਾ ਹੈ। ਧੋ ਘੋੜ ਬਿਨਾਂ ਕੈਸੇ ਅਸਵਾਰ, ਜਿਸ ਤਰ੍ਹਾਂ ਕਹਿੰਦੇ ਨਾ ਘੋੜੇ ਤੋਂ ਬਗੈਰ ਕੈਸੀ ਅਸਵਾਰੀ ਆ, ਭਾਵ ਜਿਵੇਂ ਘੋੜੇ ਤੋਂ ਬਗੈਰ ਪਹਿਲੇ ਸਮੇਂ ਦੇ ਵਿੱਚ ਸਾਧ ਸੰਗਤ ਘੋੜੇ ਦੀ ਅਸਵਾਰੀ ਨੂੰ ਬਹੁਤ ਚੰਗਾ ਮੰਨਿਆ ਜਾਂਦਾ, ਕਹਿੰਦੇ ਜਿਵੇਂ ਘੋੜੇ ਤੋਂ ਬਗੈਰ ਕੈਸੀ ਅਸਵਾਰੀ ਆ, ਭਾਵ ਨਹੀਂ ਅਸਵਾਰੀ ਹੋ ਸਕਦੀ। ਇਸੇ ਤਰ੍ਹਾਂ ਦੇ ਨਾਲ ਜਿਹੜਾ ਸਾਧ ਸੰਗਤ ਜੀ ਗਿਆਨ ਰੂਪੀ ਘੋੜਾ ਆ ਅਤੇ ਉਹਦੇ ਉੱਤੇ ਅਸਵਾਰੀ ਕਿਹੜੀ ਤੁਰਿਆ ਪਦ ਰੂਪੀ, ਕਹਿੰਦੇ ਅਸਵਾਰੀ ਨਹੀਂ ਉਸ ਤੋਂ ਬਗੈਰ ਕੀਤੀ ਜਾ ਸਕਦੀ ਹੈ। ਸਾਧੂ ਬਿਨ ਨਾਹੀ ਦਰਬਾਰ, ਸ੍ਰੇਸ਼ਟ ਮਹਾਤਮਾ ਦੀ ਸੰਗਤ ਤੋਂ ਬਗੈਰ ਜਿਹੜਾ ਦਰਬਾਰ ਆ ਨਾ ਉਹ ਵੀ ਸੋਭਦਾ ਨਹੀਂ ਹੈਗਾ, ਪਰਮੇਸ਼ੁਰ ਦੇ ਪਿਆਰਿਆਂ ਦੇ ਨਾਲ ਹੀ ਗੁਰੂ ਕਾ ਦਰਬਾਰ ਜਿਹੜਾ ਸੋਭਦਾ, ਜਿਹੜਾ ਸਤਸੰਗਤ ਰੂਪੀ ਦਰਬਾਰ ਹੈ ਉਹਦੀ ਪ੍ਰਾਪਤੀ ਵੀ ਸਾਧ ਸੰਗਤ ਜੀ ਸ੍ਰੇਸ਼ਟ ਮਹਾਤਮਾ ਤੋਂ ਬਗੈਰ ਨਹੀਂ ਹੋ ਸਕਦੀ ਹੈ। ਜੈਸੇ ਬਾਜੇ ਬਿਨ ਨਹੀਂ ਲੀਜੈ ਫੇਰੀ, ਜਿਸ ਤਰ੍ਹਾਂ ਦੇ ਨਾਲ ਸਾਧ ਸੰਗਤ ਜੀ ਬਾਜਾ ਨਾ ਵੱਜਦਾ ਹੋਵੇ ਨਾ, ਉਹ ਤੋਂ ਬਗੈਰ ਜਿਹੜੇ ਨ੍ਰਿਤ ਕਰਨ ਵਾਲੇ ਨਾਚ ਕਰਨ ਵਾਲੇ ਨੇ ਉਹ ਭੁਲਾਟਣੀ ਨਹੀਂ ਲੈ ਸਕਦੇ ਹੈ, ਬਾਜਾ ਵੱਜੇਗਾ ਤਾਂ ਉਹ ਭੁਲਾਟਣੀ ਲੈਣਗੇ।
ਇਸੇ ਤਰ੍ਹਾਂ ਦੇ ਨਾਲ ਅੰਤਰੀ ਭਾਵ ਦੇ ਬਾਜਾ, ਕਿਹੜਾ ਨਾਮ ਰੂਪੀ ਬਾਜਾ ਵੱਜੇਗਾ ਨਾ, ਫਿਰ ਸਾਧ ਸੰਗਤ ਜੀ ਇਹ ਜੰਮਣ ਮਰਨ ਦੀ ਜਿਹੜੀ ਭੁਲਾਟਨੀ ਆ ਨਾ, ਇਹ ਨਹੀਂ ਲੈਣੇ ਪਏਗੀ, ਇਹਦੇ ਵਿੱਚ ਨਹੀਂ ਪੈਣਾ ਪਏਗਾ। ਸੋ ਇਸ ਕਰਕੇ ਮਹਾਰਾਜ ਇੱਥੇ ਫਰਮਾ ਰਹੇ ਹਨ, ਖਸਮ ਦੁਹਾਗਨ ਤਾਜ ਅਹੇਰੀ। ਅਹੇਰੀ ਸਾਧ ਸੰਗਤ ਜੀ ਵੱਖਰਾ ਪਾਠ ਹੈ, ਇੱਥੇ ਅਹੇਰੀ ਇਕੱਠਾ ਕੀਤਾ ਹੋਇਆ। ਸੋ ਭਾਵ ਕੀ ਆ, ਖਸਮ ਦੁਹਾਗਨ, ਕਹਿੰਦੇ ਜਿਹੜੀ ਦੁਹਾਗਵੰਤੀ ਇਸਤਰੀ ਆ ਨਾ, ਭਾਵ ਜਿਹੜੀ ਖੋਟੀ ਇਸਤਰੀ ਆ, ਜਿਹਨੇ ਆਪਣੇ ਖਸਮ ਨੂੰ ਤਜ ਦਿੱਤਾ, ਛੱਡ ਦਿੱਤਾ ਆ, ਕੀ ਕਰਦੀ ਆ, ਉਹਦਾ ਅਰਥ ਹੈ ਹੋਰ ਜਿਹੜੇ ਪੁਰਸ਼ ਨੇ ਉਹਨਾਂ ਨੂੰ ਵਿਸ਼ਿਆਂ ਵਿਕਾਰਾਂ ਦੀ ਨਿਗਾਹ ਦੇ ਨਾਲ ਹੇਰੀ ਦਾ ਅਰਥ ਹੈ ਵੇਖਦੀ ਆ, ਉਹ ਸਾਧ ਸੰਗਤ ਦੀ ਕੈਸੀ ਆ, ਫਿਰ ਉਹਨੂੰ ਕਹਿੰਦੇ ਅੱਗੇ ਦੁੱਖੇ ਭੋਗਣੇ ਪੈਂਦੇ ਹਨ। ਇਸੇ ਤਰ੍ਹਾਂ ਖਸਮ ਦੁਹਾਗਣ, ਜੋ ਖਸਮ ਮਾਲਕ ਪਰਮੇਸ਼ਰ ਹੈ ਉਹਨੂੰ ਛੱਡ ਕਰਕੇ ਦੁਹਾਗਣ ਦੀ ਨਿਆਈ ਜਿਹੜੀ ਮਨਮੁੱਖ ਇਸਤਰੀ ਆ ਨਾ, ਉਹ ਸਾਧ ਸੰਗਤ ਦੀ ਅਹੇਰੀ। ਔ ਜਿਹੜੇ ਹੋਰ ਨੇ ਦੇਵੀ ਦੇਵਤੇ, ਕੋਈ ਹੰਨੇ ਦੀ, ਕੋਈ ਬੰਨੇ ਦੀ, ਕੋਈ ਪਹਾੜਾਂ ਵਾਲੀ ਰੰਨੇ ਦੀ, ਕੋਈ ਢੋਲ ਢਮੱਕਾ ਸਰਬਰ ਦਾ, ਵਿੱਚ ਖਿਦਮਤ ਬਾਬੇ ਨਾਨਕ ਦੀ, ਸਾਰਿਆਂ ਨੂੰ ਸਭ ਗੁਰ ਪੀਰ ਹਮਾਰੇ, ਸਾਰਿਆਂ ਨੂੰ ਮਨਾਈ ਜਾਂਦੇ, ਸਾਰਿਆਂ ਅੱਗੇ ਮੱਥੇ ਟੇਕੀ ਜਾਂਦੇ। ਜੇ ਉਹਨੂੰ ਪੁੱਛੇ ਤਾਂ ਕਹਿੰਦੇ ਕਿਉਂ ਜਾ ਕੇ ਸਾਰਿਆਂ ਅੱਗੇ ਮੱਥੇ ਟੇਕਦੇ ਹਾਂ, ਕਹਿੰਦੇ ਸਾਰਿਆਂ ਦੇ ਵਿੱਚ ਪਰਮਾਤਮਾ ਆ ਨਾ, ਸਾਰਿਆਂ ਵਿੱਚ ਰੱਬ ਆ, ਤਾਂ ਕਰਕੇ ਅਸੀਂ ਮੱਥੇ। ਸਾਧ ਸੰਗਤ ਜੇ ਸਮੁੰਦਰ ਤੋਂ ਪਾਰ ਹੋਣਾ ਹੋਵੇ ਨਾ, ਤਾਂ ਇੱਕ ਬੇੜੇ ਵਿੱਚ ਬੈਠਣਾ ਪਏਗਾ। ਜੇ ਆਪਾਂ ਕਹਿ ਦਈਏ ਲੱਤਾਂ ਉਹਦੇ ਵਿੱਚ ਰੱਖ ਦਈਏ ਅਤੇ ਬਾਹਾਂ ਉੱਧਰ ਰੱਖ ਦਈਏ, ਕਦੇ ਨਹੀਂ ਪਾਰ ਹੋ ਸਕਦੇ, ਚੜ੍ਹਨਾ ਇੱਕ ਬੇੜੇ 'ਤੇ ਪਏਗਾ। ਇਹ ਸਾਰੀਆਂ ਬੇੜੀਆਂ ਦਰਿਆ ਦੇ ਕਿਨਾਰੇ 'ਤੇ ਖੜੀਆਂ ਨੇ ਨਾ, ਜੇ ਆਪਾਂ ਕਹਿ ਦਈਏ ਵੀ ਉਹਦੇ ਵਿੱਚ ਵੀ ਚੜ੍ਹ ਜਾਈਏ, ਉਹਦੇ ਵਿੱਚ ਵੀ ਚੜ੍ਹ ਜਾਈਏ, ਫਿਰ ਪਾਰ ਨਹੀਂ ਹੋਣਾ ਪਊਗਾ, ਇੱਕ 'ਚ ਬੈਠਣਾ ਪਏਗਾ। ਸਤਿਕਾਰ ਸਭ ਦਾ ਕਰੋ, ਸਭ ਨੂੰ ਸਾਧ ਸੰਗਤ ਜੀ ਕਿਸੇ ਨੂੰ ਮਾੜਾ ਸ਼ਬਦ ਨਾ ਕਹੋ, ਪਰ ਇਹ ਨਹੀਂ ਹੈਗਾ ਵੀ ਆਪਾਂ ਆਪਣਾ ਜਿਹੜਾ ਇਸ਼ਟ ਛੱਡ ਕਰਕੇ ਦੂਸਰਿਆਂ ਅੱਗੇ ਜਾ ਕਰਕੇ ਨੱਕ ਰਗੜੀ ਜਾਈ। ਇੱਕ ਦਾ ਤਾਂ ਬਣਨਾ ਹੀ ਪਏਗਾ। ਹੁਣ ਕੋਈ ਵੀ ਕੰਮ ਆਪਾਂ ਕਰਦੇ ਹਾਂ ਨਾ, ਇੱਕ ਕੰਮ ਦੇ ਵਿੱਚ ਬੰਦਾ ਸਾਧ ਸੰਗਤ ਪਰਫੈਕਟ ਹੋ ਸਕਦਾ, ਪੂਰੀ ਤਰ੍ਹਾਂ ਕਾਮਯਾਬ ਹੋ ਸਕਦਾ। ਜੇ ਕਵੇ ਮੈਂ ਉਹ ਵੀ ਕੰਮ ਕਰ ਲਵਾਂਗਾ, ਉਹ ਵੀ ਕਰ ਲਵਾਂਗਾ, ਉਹ ਕਦੇ ਨਹੀਂ ਹੋ ਸਕਦਾ। ਸੋ ਇਸ ਕਰਕੇ ਜੇ ਕਾਮਯਾਬ ਹੋਣ ਵਾਸਤੇ ਸਾਨੂੰ ਇੱਕ ਕੰਮ ਕਰਨਾ ਪੈ ਰਿਹਾ, ਇਸੇ ਤਰ੍ਹਾਂ ਜੇ ਸੰਸਾਰ ਤੋਂ ਆਪਾਂ ਮੁਕਤ ਹੋਣਾ ਹੈ, ਬੰਧਨਾਂ ਤੋਂ ਛੁੱਟਣਾ ਹੈ ਨਾ, ਫਿਰ ਵੀ ਸਾਧ ਸੰਗਤ ਜੀ ਇੱਕ ਦਾ ਹੀ ਆਸਰਾ ਲੈਣਾ ਪਏਗਾ। ਸੋ ਇਸ ਕਰਕੇ ਮਹਾਰਾਜ ਕਹਿੰਦੇ ਖਸਮ ਦੁਹਾਗਣ, ਜਿਵੇਂ ਆਪਣੇ ਖਸਮ ਮਾਲਕ ਨੂੰ ਦੁਹਾਗਣ, ਜਿਹੜੀ ਖੋਟੀ ਇਸਤਰੀ ਆ ਤੱਜ ਕੇ ਛੱਡ ਕਰਕੇ ਅਹੇਰੀ, ਹੋਰਾਂ ਨੂੰ ਪਤੀਆਂ ਨੂੰ ਜਾ ਕਰਕੇ ਵੇਖਣਾ ਕਰਦੀ ਹੈ, ਹੋਰ ਦੇਵੀ ਦੇਵਤਿਆਂ ਨੂੰ ਜਾ ਕਰਕੇ ਵੇਖਦੀ ਹੈ। ਕਹਿ ਕਬੀਰ ਏਕੈ ਕਰ ਕਰਨਾ, ਭਗਤ ਕਬੀਰ ਜੀ ਕਥਨ ਕਰਦੇ ਹਨ, ਜਦੋਂ ਇੱਕ ਜਿਹੜਾ ਅਦਵੈਤ ਪਰਮੇਸ਼ਰ ਆਪਣੀ ਕਰਨਾ ਕਰਦਾ ਹੈ ਨਾ, ਕਿਰਪਾ ਦ੍ਰਿਸ਼ਟੀ ਕਰਦਾ ਆ, ਗੁਰਮੁਖ ਹੋਏ ਬਾਹਰ ਨਹੀਂ ਮਰਨਾ, ਫਿਰ ਗੁਰਮੁਖਤਾਈ ਨੂੰ ਧਾਰਨ ਕਰਕੇ ਮੁਖੀ ਗੁਰਾਂ ਦੁਆਰਾ ਉਪਦੇਸ਼ ਲੈ ਕਰਕੇ ਕਮਾਈ ਕਰਕੇ, ਫਿਰ ਮਹਾਰਾਜ ਕਹਿੰਦੇ ਬਾਹਰ ਨਹੀਂ ਮਰਨਾ, ਮੁੜ ਕਰਕੇ ਮਰਨਾ ਨਹੀਂ ਹੁੰਦਾ। ਬਾਹਰ ਹਮ ਕਾਹੇ ਆਵੇਂਗੇ, ਆਵਣ ਜਾਣਾ ਹੁਕਮ ਕਿਸੇ ਕਾ ਹੁਕਮੈ ਬੁੱਝ ਸਮਾਵੇਂਗੇ, ਫਿਰ ਉਹਦੇ ਵਿੱਚ ਸਾਧ ਸੰਗਤ ਜੀ ਸਮਾਈ ਹੋ ਜਾਂਦੀ ਆ, ਜਿਹੜਾ ਮਹਾਰਾਜ ਦੁਆਰਾ ਉਪਦੇਸ਼ ਲੈ ਕਰਕੇ ਕਮਾਈ ਕਰਦਾ ਆ। ਸੋ ਇਹ ਪਾਵਨ ਪਵਿੱਤਰ ਉਪਦੇਸ਼ ਦੁਆਰਾ ਭਗਤ ਕਬੀਰ ਜੀ ਨੇ ਆਪਣੀ ਰਸਨਾ ਦੁਆਰਾ ਅੰਮ੍ਰਿਤਮਈ ਉਪਦੇਸ਼ ਬਖਸ਼ਿਆ ਵੀ ਪਰਮੇਸ਼ਰ ਦੀ ਪਿਆਰਿਆਂ ਦੀ ਸੰਗਤ ਤੋਂ ਬਗੈਰ ਇਹ ਸੰਸਾਰ ਰੂਪੀ ਸਮੁੰਦਰ ਤੋਂ ਪਾਰ ਨਹੀਂ ਹੋਇਆ ਜਾ ਸਕਦਾ। ਇਸੇ ਕਰਕੇ ਕਬੀਰ ਇਹੋ ਤਨ ਜਾਏਗਾ, ਕਵਨੈ ਮਾਰਗ ਲਾਏ, ਕਹਿ ਸੰਗਤ ਕਰ ਸਾਧ ਕੀ, ਕਹਿ ਹਰ ਕੇ ਗੁਣ ਗਾਏ। ਜਾ ਕਹਿੰਦੇ ਸ੍ਰੇਸ਼ਠ ਪੁਰਸ਼ਾਂ ਦੀ ਸੰਗਤ ਕਰ, ਜਾ ਪਰਮਾਤਮਾ ਦੇ ਗੁਣ ਕਰ। ਸੋ ਕਿ ਭਗਤ ਜੀ ਕਹਿੰਦੇ ਨੇ ਏਕ ਘੜੀ ਆਦੀ ਘੜੀ ਆਦੀ ਹੂੰ ਤੇ ਆਦ, ਭਗਤਨ ਸੇਤੀ ਗੋਸ਼ਟੇ ਜੋ ਕੀਨੇ ਸੋ ਲਾਭ। ਸਾਹਿਬ ਜੀ ਕਿਰਪਾ ਕਰਨ, ਜਿੰਨੇ ਵੀ ਆਪ ਸੰਗਤੀ ਰੂਪੇ ਜੁੜ ਕੇ ਬੈਠੇ ਹੋ, ਬੜੇ ਸ੍ਰੇਸ਼ਠ ਭਾਗ ਹਨ, ਵਡਭਾਗੀ ਹਰ ਸੰਗਤ ਪਾਵੈ, ਭਾਵਹੀਣ ਭਰਮ ਚੋਟਾਂ ਖਾਵੈ, ਬਿਨ ਭਾਗਾਂ ਸਤ ਸੰਗ ਨਾ ਲੱਭੈ, ਬਿਨ ਸੰਗਤ ਮੈਲ ਭਰੀਜੇ ਜੀ। ਉਹ ਹੋਈਆਂ ਭੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼ਣੀ ਜੀ। ਆਏ ਪ੍ਰਭ ਸਰਨਾਗਤੀ, ਕਿਰਪਾ ਨਿਧ ਦਿਆਲ, ਏਕ ਅੱਖਰ ਹਰ ਮਨ ਵਸਤ, ਨਾਨਕ ਹੋਤ ਨਿਹਾਲ, ਕਥਾ ਨਿਤਾ ਪ੍ਰਤ ਹੋਤ ਹੈ, ਸੁਣਹੋ ਸਿੰਘ ਸੁਜਾਨ, ਨਾਨਕ ਗੁਰੂ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਗੁਰੂ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਤੀ ਜੀ ਸਹਾਏ ਵਾਰ, ਸ੍ਰੀ ਭਗਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਤੀ ਸਿਮਰ ਕੇ ਗੁਰੂ ਨਾਨਕ ਲਈ ਤੇ ਆਏ, ਫਿਰ ਅੰਗਦ ਗੁਰਤੇ ਅਮਰਦਾਸ ਸ੍ਰੀ ਰਾਮਦਾਸ ਹੀ ਸਹਾਏ। ਅਰਜਨ ਹਰਗੋਬਿੰਦ ਨੂੰ ਸਿਮਰਾਉ, ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਤੇ ਆਈ ਹੈ ਜੇ ਸੁਜਿੱਠੇ ਸਭ ਦੁੱਖ ਜਾਏ। ਤੇਗ ਬਹਾਦਰ ਸਿਮਰ ਕਰਨੋ ਨਿਧਿ ਆਵੈ ਧਾਈ, ਸੁਭ ਥਾਈ ਹੋਇ ਸਹਾਇ। ਦਸਵੀਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ, ਸੁਭ ਥਾਈ ਹੋਇ ਸਹਾਇ। ਦਸਵੇਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਪੰਜਾਂ ਪਿਆਰਿਆਂ ਚੋਂ ਸੱਜਾਦੇ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ। ਦੇਖ ਚਲਾਈ ਤੈ ਗਵਾਹੀ, ਦੇਖ ਅਣਡਿੱਠ ਕੀਤਾ ਜਨਮ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੁੱਲ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਵਾਏ, ਤਨ ਆਰਿਆਂ ਨਾਲ ਚਰਵਾਏ, ਚਰਖੜੀਆਂ ਤੇ ਚੜ੍ਹੇ, ਖੋਪਰੀਆਂ ਤੁਰਵਾਈਆਂ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸੁਆਸਾਂ ਨਾਲ ਨਿਭਾਈ। ਤਿੰਨਾਂ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੁੱਲ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਪ੍ਰਥਮ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ ਚੇਤੇ ਆਵੇ ਚਿਤ ਆਵਨ ਕਾ ਸਦਕਾ, ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਾਹਾਂ ਤਾਹਾਂ ਰਿਛੇ ਅਰ ਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ। ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ, ਗੁਰੂ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ।

ਹਰਪਾਲ ਕੌਰ ਪਰਿਵਾਰ ਵੱਲੋਂ ਚੜ੍ਹਦੀ ਕਲਾ ਵਾਸਤੇ ਅਰਦਾਸ ਬੇਨਤੀ ਹੈ ਜੀ। ਭਾਈ ਸਰਬਜੀਤ ਸਿੰਘ, ਬੀਬੀ ਰੁਪਿੰਦਰ ਕੌਰ, ਸਤਿਗੁਰ ਆਪ ਕਿਰਪਾ ਕਰਨੀ, ਕੀਤਾ ਲੋੜੀਏ ਕੰਮ ਸੁਹਰ ਪੈ, ਆਖੀਏ ਕਾਲਜ ਦੇ ਸਵਾਰ, ਸਤਿਗੁਰ ਸਤ ਸਾਖੀਏ ਦੇ ਮਾਹਮ ਬਾਕਾਂ ਅਨੁਸਾਰ ਸਤਿਗੁਰ ਆਪ ਕਿਰਪਾ ਕਰਨੀ, ਤੰਦਰੁਸਤੀ ਦੀ ਦਾਤ ਬਖਸ਼ਿਸ਼ ਕਰਨੀ, ਕਾਰਜ ਰਾਸ ਕਰਨੀ, ਚੜ੍ਹਦੀ ਕਲਾ ਦੀ ਦਾਤ ਬਖਸ਼ਿਸ਼ ਕਰਦੇ ਹੋਏ ਅੰਮ੍ਰਿਤ ਵੇਲੇ ਜਾਗਣੇ ਨਿਤਨੇਮ ਦੀ ਦਾਤ ਬਖਸ਼ਿਸ਼ ਕਰਨੀ, ਦਰ ਘਰ ਦੇ ਸੇਵਾਦਾਰ ਭਾਈ ਆਸਾ ਸਿੰਘ ਪਰਿਵਾਰ ਵੱਲੋਂ ਚੜ੍ਹਦੀ ਕਲਾ ਵਾਸਤੇ ਅਰਦਾਸ ਬੇਨਤੀ ਹੈ ਜੀ। ਨਿਸ਼ੇਲ ਸੇਠੀ ਪਰਿਵਾਰ ਵੱਲੋਂ ਸਤਿਗੁਰੂ ਜੀਓ ਅਰਦਾਸ ਬੇਨਤੀ ਹੈ ਜੀ। ਆਪ ਕਿਰਪਾ ਕਰਨੀ, ਜਿਨ੍ਹਾਂ ਜਿਨ੍ਹਾਂ ਭਾਵਨੀਆਂ ਸਹਿਤ ਆਪ ਜੀ ਦੀਆਂ ਸੰਗਤਾਂ ਆਪ ਜੀ ਦੇ ਦਰਬਾਰ ਤੇ ਤਨ ਮਨ ਧਨ ਦੇ ਨਾਲ ਸੇਵਾਵਾਂ ਕਰ ਰਹੇ ਹਨ, ਸੋ ਭਾਵਨੀਆਂ ਸਰਬੱਤ ਦੀਆਂ ਗੁਰਮਤ ਅਨੁਸਾਰ ਸੰਪੂਰਨ ਕਰਨੀਆਂ। ਇਸੇ ਤਰ੍ਹਾਂ ਆਪ ਜੀ ਦੀਆਂ ਸੰਗਤਾਂ ਨੂੰ ਗੁਰੂ ਘਰ ਦਾ ਪ੍ਰੇਮ, ਅੰਮ੍ਰਿਤ ਵੇਲੇ ਦੇ ਜਾਗਣੇ, ਨਿਤਨੇਮ ਦੀ ਦਾਤ, ਗੁਰਸਿੱਖੀ ਜੀਵਨ ਬਖਸ਼ਿਸ਼ ਕਰਕੇ ਨਿਹਾਲ ਕਰਨਾ, ਸਰਬੱਤ ਦੇ ਕਾਰਜ ਰਾਸ ਕਰਨੇ, ਸਰਬੱਤ ਦਾ ਭਲਾ ਕਰਨਾ, ਜੋ ਜੀਵ ਆਪ ਜੀ ਦੀ ਚਰਨ ਛਰਨ ਵਿੱਚ ਆਵੇ ਸੋ ਰਾਜੀ ਜਾਵੇ, ਸੁਖ ਹੋਵੇ, ਨਾਮ ਚਿਤਾਵੇ, ਨਾਨਕ ਨਾਮ ਚੜ੍ਹਦੀ ਕਲਾ ਹੇਰੇ ਭਾਣੇ, ਸਰਬੱਤ ਦਾ ਭਲਾ।

ಪಂಚಜನ ಸಂಸಂಗನ ಚೊಟಕೋ ಅದಕ್ಕ ಅಹಂಗ ಬೋಧ ಬಾ

योग सिद्ध आसन 84 एपी कर कर रहे बड़ी आर जा फिर जन्म

ਨਾਲ ਸੇਜ ਸੋਹਣੀ ਚੰਦਨ ਚੋਆ ਨਰਕ ਕੋਰ ਕਾ ਦੁਆਰਾ

पति जिस पूर्व लिखे का लहना तेरो सेवक

ਜਨ ਹਰ ਹਰ ਕੀਰਤਨ ਇਹ ਮਨ ਰਾਤਾ ਰਹਾਉ ਦੂਜਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।

ਵਾਹਿਗੁਰੂ ਜੀ ਕੀ ਫਤਿਹ। ਹੋ ਆਇਆ ਦੂਰੋਂ ਚੱਲ ਕੇ ਮੈਂ ਤੱਕੀ ਤੋਂ ਸ਼ਰਨਾਏ ਜੀਓ, ਮੈਂ ਆਸਾ ਰੱਖੀ ਚਿੱਤ ਨੇ ਮੇਰਾ ਸਭੋ ਦੁੱਖ ਗਵਾਏ ਜੀਓ। ਬੜੇ ਹੀ ਵੱਡੇ ਭਾਗਾਂ ਵਾਲੇ ਹਾਂ ਜੋ ਐਤਵਾਰ ਦੀ ਦੀਵਾਨ ਦੀ ਹਾਜ਼ਰੀ ਪਾ ਰਹੇ ਹਾਂ। ਦੂਰੋਂ ਨੇੜੇ ਉਚਲ ਕੇ ਆਏ, ਚਰਨ ਸ਼ਰਨ ਗੁਰੂ ਇੱਕ ਪੈਂਡਾ ਜਾਏ ਚੱਲ, ਸਤਿਗੁਰੂ ਕੋਟ ਪੈਂਡਾ ਆਗੇ ਹੋਏ ਲੇਤ ਹੈ। ਵਾਹਿਗੁਰੂ ਕਿਰਪਾ ਕਰੇ, ਕਦਮ ਕਦਮ ਲਿਖੇ ਲਾਏ, ਚੜ੍ਹਦੀ ਕਲਾ ਬਖਸ਼ੇ। ਅੱਜ ਦੀ ਜੋ ਲੰਗਰਾਂ ਦੀ ਸੇਵਾ ਹੈ, ਭਾਈ ਗੁਰਚਰਨ ਸਿੰਘ ਜੀ ਪਵੇਜਾ ਜੀ ਦੀ ਬੇਟੀ ਅੰਮ੍ਰਿਤਾ ਸਿੰਘ ਸਾਰੇ ਹੀ ਪਰਿਵਾਰ ਵੱਲੋਂ ਅੱਜ ਦੇ ਲੰਗਰਾਂ ਦੀ ਸੇਵਾ ਹੈ। ਵਾਹਿਗੁਰੂ ਪਰਿਵਾਰ ਤੇ ਕਿਰਪਾ ਕਰੇ, ਚੜ੍ਹਦੀ ਕਲਾ ਬਖਸ਼ੇ। ਜਿੰਨਾ ਹੀ ਭਾਵਨਾ ਨਾਲ ਸੇਵਾ ਕਰਾਈ ਹਨ ਵਾਹਿਗੁਰੂ, ਉਹਨਾਂ ਦੀ ਮਨੋਕਾਮਨਾ ਪੂਰਤ ਕਰ। ਸਾਨੂੰ ਰਸ ਪਿੰਨ ਕੀਰਤਨ ਨਾਲ ਨਿਹਾਲ ਕਰ ਰਹੇ ਸਨ ਭਾਈ ਹਰਜਿੰਦਰ ਸਿੰਘ ਜੀ ਆਪਣੇ ਜਥੇ ਨਾਲ। ਭਾਈ ਸਾਹਿਬ ਦਾ ਧੰਨਵਾਦ। ਸਾਨੂੰ ਗੁਰਬਾਣੀ ਵਿਚਾਰ ਨਾਲ ਸਰਵਣ ਕਰਵਾ ਰਹੇ ਸਨ ਗਿਆਨੀ ਕੁਲਦੀਪ ਸਿੰਘ ਜੀ। ਭਾਈ ਸਾਹਿਬ ਦਾ ਧੰਨਵਾਦ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਅੱਜ ਗੁਰਗੱਦਾ ਦਿਵਸ ਹੀ ਹੈ, ਸਭ ਸਾਧ ਸੰਗਤਾਂ ਨੂੰ ਲੱਖ ਲੱਖ ਵਧਾਈ। ਆਉਣ ਵਾਲੀ ਜੋ ਲੰਗਰਾਂ ਦੀ ਸੇਵਾ ਹੈ ਉਹ ਖਾਲੀ ਹੈ, ਜਿਸ ਕਿਸੇ ਨੇ ਵੀ ਲੈਣੀ ਹੋਵੇ ਤੇ ਆਪਣਾ ਨਾਮ ਲਿਖਾ ਸਕਦਾ ਹੈ। ਜੇ ਦੋ ਜਾਂ ਚਾਰ ਪਰਿਵਾਰਾਂ ਨੇ ਆਪਸ 'ਚ ਮਿਲ ਕੇ ਲੈਣੀ ਹੋਵੇ ਤਾਂ ਉਹ ਇਸ ਤਰ੍ਹਾਂ ਵੀ ਕਰ ਸਕਦੇ ਹਨ। ਇੰਨੀਆਂ ਹੀ ਬੇਨਤੀਆਂ ਪ੍ਰਵਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਪਿਛਲੀ ਤੜਫੜਾਏ ਸੰਤ ਕਦੋਂ ਕੀ ਭੁੱਖਾ ਨਹੀਂ ਰਾਜਾ ਜਿਉਂ ਪਾਵ ਕੀ ਧਨੀ ਧਾਪੈ ਸੰਤ ਕਦੋਂ ਕੀ ਛੁੱਟੈ ਅਕੇਲਾ ਜਿਉਂ ਬੁਆੜ ਕੁਲ ਖੇਤ ਮਾਹਿ ਦੁਹੇਲਾ ਸੰਤ ਕਾ ਦੁਖੀ ਧਰਮ ਤੇ ਰਹਿਤ ਸੰਤ ਕਾ ਦੁਖੀ ਸਭਨ ਤਿਆ ਕਹਿਤ ਕਿਰਤ ਨਿੰਦਤਾ ਧੁਰਹੀ ਪਿਆ ਨਾਨਕ ਜੋ ਤਿਸ ਭਾਵੈ ਸੋਈ ਪਿਆ ਸੰਤ ਕਾ ਦੁਖੀ ਵਿਗੜ ਰੂਪ ਹੋ ਜਾਏ ਸੰਤ ਕੇ ਦੁਖੀ ਪੌਦਰ ਬਹਿ ਮਿਲੈ ਸਜਾਏ ਸੰਤ ਕਾ ਦੁਖੀ ਸਦਾ ਸਹਿਕਾਈਐ ਸੰਤ ਕਾ ਦੁਖੀ ਨਾ ਮਰੈ ਨਾ ਜੀਵਾਈਐ ਸੰਤ ਕੇ ਦੁਖੀ ਕੀ ਪੁਜੈ ਨ ਆਸਾ ਸੰਤ ਕਾ ਦੁਖੀ ਉਪਚਲੈ ਨਿਰਾਸਾ ਸੰਤ ਕਾ ਦੋਖ ਨ ਤਿਸਕਾ ਕੋਈ ਜੈਸਾ ਭਾਵੈ ਤੈਸਾ ਕੋਈ ਹੋਏ ਪਇਆ ਕਿਰਤਨ ਮੇਟੈ ਕੋਈ ਨਾਨਕ ਜਾਣੈ ਸੱਚਾ ਸੋਏ ਸਭ ਘਟ ਤਿਸਕੇ ਉਹ ਕਰਨੈ ਹਾਰ ਸਦਾ ਸਦਾ ਤਿਸ ਕਉ ਨਮਸਕਾਰ ਪ੍ਰਭ ਕੀ ਉਸਤਤ ਕਰੋ ਦਿਨ ਰਾਤ ਤਿਸਹਿ ਧਿਆਵ ਹੋ ਸਾਸ ਗ੍ਰਾਸ ਸਭ ਕਛ ਵਰਤੈ ਤਿਸਕਾ ਕੀਆ ਜੈਸਾ ਕਰੇ ਤੈਸਾ ਕੋ ਕੀਆ ਆਪਣਾ ਖੇਲ ਆਪ ਕਰਨੈ ਹਾਰ ਦੂਸਰ ਕੌਣ ਕਹੈ ਵਿਚਾਰ ਜਿਸ ਨੂੰ ਕਿਰਪਾ ਕਰੈ ਤਿਸ ਆਪਣ ਨਾਮ ਦੇ ਬੜ ਭਗੀ

ਨਾਨਕ ਦੁੱਖ ਭਰਮ ਭਉ ਜਾਏ ਅਸਪਰਿ ਮਾਨਕ ਕੀ ਤੇ ਕੁਦਰਤੀ ਸਭ ਜਾਨ ਦੇਵਨ ਕੋ ਕਹਿ ਭਗਵਾਨ ਜਿਸ ਕਹਿ ਦੀਏ ਰਹਿ ਅਧਾਏ ਬਹੁਰਨਾ ਕ੍ਰਿਸ਼ਨਾ ਲਗ ਆਏ ਮਾਰੇ ਰਾਖੈ ਏਕੋ ਆਪ ਮਾਨਕ ਕਹਿ ਕ੍ਰਿਸ਼ਨਾ ਹੀ ਹਾਥ ਤਿਸ ਕਾ ਹੁਕਮ ਬੂਦ ਸੁਖ ਹੋਏ ਤਿਸ ਕਾ ਨਾਮ ਰੱਖ ਕੰਤ ਪਰੋਏ ਸਿਮਰ ਸਿਮਰ ਸਿਮਰ ਪ੍ਰਭ ਸੋਏ ਨਾਨਕ ਵਿਘਨ ਨ ਲਾਗੈ ਕੋਈ ਉਸ ਤੁਕ ਮਨ ਮਹਿ ਕਰ ਨਿਰੰਕਾਰ ਕਰਮਨ ਮੇਰੇ ਸਤ ਵਿਵਹਾਰ ਨਿਰਮਲ ਰਸਨਾ ਅੰਮ੍ਰਿਤ ਪੀਓ ਸਦਾ ਸੁਹੇਲਾ ਕਰ ਲਿਹ ਜੀਓ ਮੈਨੂੰ ਟੇਕ ਠਾਕੁਰ ਕਾ ਰੰਗ ਸਾਧ ਸੰਗ ਬਿਨ ਸਹਿ ਸਭ ਸੰਗ ਚਰਨ ਚਲੋ ਮਾਰਗ ਗੋਬਿੰਦ ਮਿਠੈ ਪਾਪ ਜਪਿਐ ਹਰ ਬਿੰਦ ਕਰ ਹਰ ਕਰਮ ਸਰਵਣ ਹਰ ਕਥਾ ਹਰ ਦਰ ਬਹਿ ਨਾਨਕ ਉਜਲ ਮਥਾ ਬਡ ਭਾਗੀ ਤੇ ਜਨ ਜਗ ਮਾਰੇ ਸਦਾ ਸਦਾ ਹਰ ਕੇ ਗੁਣ ਗਾਹੇ ਰਾਮ ਨਾਮ ਜੋ ਕਰੇ ਵਿਚਾਰ ਸੇ ਧਨਵੰਤ ਗਨੀ ਸੰਸਾਰ ਮਨ ਤਨ ਮੁਖ ਬੋਲੇ ਹੈ ਹਰ ਮੁਖੀ ਸਦਾ ਸਦਾ ਜਨ ਹੁੰਦੇ ਸੁਖੀ ਏਕੋ ਏਕ ਏਕ ਪਛਾਣੈ ਇਕ ਉਤ ਕੀ ਉਹ ਸੋ ਜੀ ਜਾਣੈ ਨਾਮ ਸੰਗ ਜਿਸ ਕਾ ਮਨ ਮਾਨਿਆ ਨਾਨਕ ਤਿਨਹਿ ਨਿਰੰਜਨ ਜਾਣਿਆ ਗੁਰ ਪ੍ਰਸਾਦ ਆਪਣ ਆਪ ਸੁਝ ਹੈ ਜਿਸ ਕੀ ਜਾਨੋ ਕ੍ਰਿਸ਼ਨਾ ਬੁਝੈ ਸਾਧ ਸੰਗ ਹਰ ਹਰ ਜਸ ਕਹਿਤ ਸਰਬ ਰੋਗ ਤੇ ਉਹ ਹਰ ਜਨ ਰਹਿਤ ਅਨਦਿਨ ਕੀਰਤਨ ਕੇਵਲ ਬਖਿਆਨ ਗ੍ਰਸਤ ਮਹਿ ਸੋਈ ਨਿਰਬਾਨ ਏਕ ਉਪਰ ਜਿਸ ਜਨ ਕੀ ਆਸਾ ਜਿਸ ਕੀ ਕਟਿਐ ਜਨ ਕੀ ਪਾਸਾ ਪਾਰ ਬ੍ਰਹਮ ਕੀ ਜਿਸ ਮਨ ਭੂਖ ਨਾਨਕ ਤਿਸਹਿ ਨਾ ਲਾਗਹਿ ਦੂਖ ਜਿਸ ਕੋ ਹਰ ਪ੍ਰਭ ਮਨ ਚਿਤ ਆਵੈ ਸੋ ਸੰਤ ਹੋਇਲਾ ਨਹੀਂ ਬੁਲਾਵੈ ਜਿਸ ਪ੍ਰਭ ਆਪਣਾ ਕਿਰਪਾ ਕਰੈ ਸੋ ਸੇਵਕ ਕਹੋ ਕਿਸ ਤੇ ਡਰੈ ਜੈਸਾ ਸਾ ਤੈਸਾ ਦ੍ਰਿਸ਼ਟਾਇਆ ਆਪਣੇ ਕਾਰਜ ਮਹਿ ਆਪ ਸਮਾਇਆ ਸੋਧਤ ਸੋਧਤ ਸੋਧਤ ਸਿਧਿਆ ਗੁਰਪ੍ਰਸਾਦ ਤਪ ਸਭ ਬੁਝਿਆ ਜਬ ਦੇਖੋ ਤਬ ਸਭ ਮੂਲ ਨਾਨਕ ਸੋ ਸੂਖਮ ਸੋਈ ਅਸਤੂਲ ਨਹਿ ਕਿਛ ਜਨਮੈ ਨਹਿ ਕਿਛ ਮਰੈ ਆਪਨ ਚਲਤ ਆਪ ਹੀ ਕਰੈ ਆਵਨ ਜਾਵਨ ਦ੍ਰਿਸ਼ਟ ਅੰਦ੍ਰਿਸ਼ਟ ਆਗਿਆਕਾਰੀ ਧਾਰੀ ਸਭ ਸ੍ਰਿਸ਼ਟ ਆਪੇ ਆਪ ਸਗਲ ਮਹਿ ਆਪ ਅਨਕ ਜੁਗਤ ਰਤ ਥਾਪ ਉਥਾਪ ਅਵਨਾਸੀ ਨਾਹੀ ਕਿਛ ਖੰਡ ਧਾਰਨ ਧਾਰ ਰਹੋ ਬ੍ਰਹਮੰਡ ਅਲਖ ਅਭੇਵ ਪੁਰਖ ਪ੍ਰਤਾਪ ਆਪ ਜਪਾਏ ਤਾ ਨਾਨਕ ਜਾਪ ਜਿਨ ਪ੍ਰਭ ਜਾਤਾ ਸੋ ਸੁਭਾਵੰਤ ਸਗਲ ਸੰਸਾਰ ਉਦਰੈ ਤਨਮੰਤ ਪ੍ਰਭ ਕੇ ਸੇਵਕ ਸਭ ਉਧਾਰਨ ਪ੍ਰਭ ਕੇ ਸੇਵਕ ਦੁਖ ਵਿਸਾਰਨ ਆਪੇ ਮਿਲੇ ਕਿਰਪਾ ਗੁਰ ਕਾ ਸ਼ਬਦ ਜਾ ਭਏ ਨਿਹਾਲ ਉਨਕੀ ਸੇਵਾ ਸੋਈ ਲਾਗੈ ਜਿਸਨੂੰ ਕਿਰਪਾ ਕਰੇ ਵੱਡ ਭਾਗੈ ਨਾਮ ਜਪ ਪਾਵਹਿ ਬਿਸਰਾਮ ਨਾਨਕ ਤਿਨ ਗੁਰ ਕਉ ਉੱਤਮ ਕਰ ਮਾਨ ਜੋ ਕਿਛ ਕਰੈ ਸੋ ਪ੍ਰਭ ਕੈ ਰੰਗ ਸਦਾ ਸਦਾ ਬਸੈ ਹਰ ਸੰਗ ਸਹਿਜ ਸੁਭਾਏ ਹੋਵੈ ਸੋ ਹੋਏ ਕਰਣੈ ਹਾਰ ਪਛਾਣੈ ਸੋਏ ਪ੍ਰਭ ਕਾ ਕੀਆ ਜਨ ਨੀਚ ਲਗਾਨਾ ਜੈਸਾ ਸਾ ਤੈਸਾ ਦ੍ਰਿਸ਼ਟਾਨਾ ਜਿਸ ਤੇ ਉਪਜੇ ਤਸਮਾਹੇ ਸਮਾਏ ਓਏ ਸੁਖ ਨਿਧਾਨ ਉਨਹੂ ਬਨਾਏ ਆਪਸ ਕਉ ਆਪ ਦਿਨੋ ਮਾਨ ਨਾਨਕ ਪ੍ਰਭ ਜਨ ਏਕੋ ਜਾਨ ਸਲੋਕ ਸਰਬ ਕਲਾ ਭਰਪੂਰ ਪ੍ਰਭ ਬਿਰਥਾ ਜਨਨ ਹਾਰ ਜਾਂ ਕੈ ਸਿਮਰਨ ਉਧਰੀਐ ਨਾਨਕ ਤਿਸ ਬਲਿਹਾਰ ਅਸਤਪਦੀ ਟੂਟੀ ਗੰਢਨ ਹਾਰ ਗੋਪਾਲ ਸਰਬ ਦੀਆਂ ਆਪੇ ਪ੍ਰਤਪਾਲ ਸਗਲ ਕੀ ਚਿੰਤਾ ਜਿਸ ਮਨ ਮਾਹੇ ਤਿਸ ਤੇ ਬਿਰਥਾ ਕੋਈ ਨਾ ਹੈ ਰੇ ਮਨ ਮੇਰੇ ਸਦਾ ਹਰ ਜਾਪ ਅਵਿਨਾਸੀ ਪ੍ਰਭ ਆਪੇ ਆਪ ਆਪਨ ਕੀਆ ਕਸੂ ਨ ਹੋਏ ਜੇ ਸਭ ਪ੍ਰਾਣੀ ਲੋਕੈ ਕੋਇ ਜਿਸ ਬਿਨ ਨਾਹੀ ਤੇਰਾ ਕਿਛ ਕਾਮ ਗਤ ਨਾਨਕ ਜਾ ਏਕ ਹਰ ਨਾਮ ਰੂਪਵੰਤ ਹੋਏ ਨਾਹੀ ਮੋਹੈ ਪ੍ਰਭ ਕੀ ਜੋਤ ਸਭ ਘੱਟ ਸੋ ਹੈ ਧਨਵੰਤਾ ਹੋਏ ਕਿਆ ਕੋ ਗਰਬ ਹੈ ਜਾਂ ਸਭ ਕਿਛ ਕਿਸਕਾ ਦੀਆ ਦਰਬ ਹੈ ਅਤ ਸੂਰਾ ਦੇ ਕੋ ਭਾਵੈ ਪ੍ਰਭ ਕੀ ਕਲਾ ਬਿਨਾਂ ਕਹਿ ਪਾਵੈ ਜੇ ਕੋ ਹੋਏ ਬਹਿ ਦਾਤਾਰ ਤਿਸ ਦੇਨਹਾਰ ਜਾਂ ਲੈ ਗਾਵਾਰ ਜਿਸ ਗੁਰਪ੍ਰਸਾਦ ਟੁੱਟੈ ਹਾਂ ਰੋਗ ਨਾਨਕ ਸੋਜਨ ਸਦਾ ਅਰੋਗ ਜਿਉਂ ਮੰਦਰ ਕੋ ਥਾਮੈ ਥੰਮਣ ਜਿਉਂ ਗੁਰ ਕਾ ਸ਼ਬਦ ਮਨੈ ਅਸਥੰਮਣ ਜਿਉਂ ਪਾਖਾਣ ਨਾਗ ਚੜ੍ਹ ਕਰੈ ਪ੍ਰਾਣੀ ਗੁਰ ਚਰਨ ਲਗਤ ਨਿਸਤਰੈ ਜਿਉਂ ਅੰਧਕਾਰ ਦੀਪਕ ਪ੍ਰਗਾਸ ਗੁਰਦਰਸ਼ਨ ਦੇਖ ਮਨ ਹੋਏ ਵਿਗਾਸ ਜਿਉਂ ਮਹਾਂ ਉਦਿਆਨ ਮਹਿ ਮਾਰਗ ਪਾਵੈ ਤਿਉਂ ਸਾਧੂ ਸੰਗ ਮਿਲ ਜੋਤ ਪ੍ਰਗਟਾਵੈ ਤਿੰਨ ਸੰਤਨ ਕੀ ਵਾਟੋ ਧੂਰ ਨਾਨਕ ਪੀਹਾ ਲੋਚਾ ਪੂਰ ਮਨ ਮੂਰਖ ਕਾਹੇ ਬਿਲ ਲਾਈਐ ਪੁਰਬ ਲਿਖੇਕਾ ਲਿਖਿਆ ਪਾਈਐ ਦੂਖ ਸੂਖ ਪ੍ਰਭ ਦੇ ਵਨਹਾਰ ਅਵਰ ਤਿਆਗ ਤੂੰ ਤਿਸਹਿ ਚਿਤਾਰ ਜੋ ਕਿਛ ਕਰੈ ਸੋਈ ਸੁਖ ਮਾਨ ਭੂਲਾ ਕਾਇ ਫਿਰੈ ਆਜਾਨ ਕੌਣ ਬਸ ਆਈ ਤੇਰਾ ਸੰਗ ਲੱਭ ਰਹੋ ਰਸ ਲੋਭੀ ਪਤੰਗ ਰਾਮ ਨਾਮ ਜਪ ਫਿਰ ਦੇ ਮਾਹੀ ਨਾਨਕ ਪਤਸੇ ਕੀ ਘਲ ਜਾਹੇ ਜਿਸ ਵੱਖਰ ਕੋ ਲੈਣ ਤੂੰ ਆਇਆ ਰਾਮ ਨਾਮ ਸੰਤਨ ਘਰ ਪਾਇਆ ਤਜ ਅਭਿਮਾਨ ਲਿਹੋ ਮਨ ਮੋਲ ਰਾਮ ਨਾਮ ਹਿਰਦੇ ਮਹਿ ਤੋਲ ਲਾਦ ਖੇਪ ਸੰਤਹਿ ਸੰਗ ਚਾਲ ਅਵਰ ਤਿਆਗ ਵਿਖਿਆ ਜੰਜਾਲ ਧੰਨ ਧੰਨ ਕਹਿ ਸਭ ਕੋਏ ਮੁਖ ਉਜਲ ਖਤਰ ਗਸੋਏ ਇਹ ਵਾਪਾਰ ਵਿਰਲਾ ਵਾਪਾਰ ਹੈ ਨਾਨਕ ਤਾਂ ਕਹਿ ਸਤ ਬਲਿਹਾਰ ਹੈ ਚਰਨ ਸਾਧ ਕੇ ਧੋਏ ਧੋਏ ਪੀਓ ਅੱਧ ਸਾਧ ਕੋ ਆਪਣਾ ਜੀਓ ਸਾਧ ਕੀ ਧੂਰ ਕਰੋ ਇਸ ਨਾਨ ਸਾਧ ਉੱਪਰ ਜਾਈਆ ਕੁਰਬਾਨ
ਸਾਧ ਸੇਵਾ ਵੱਡ ਭਾਗੀ ਪਾਈ ਹੈ, ਸਾਧ ਸੰਗ ਹਰ ਕੀਰਤਨ ਗਾਈ ਹੈ, ਅਨਕ ਬਿਜਨ ਤੇ ਸਾਧੂ ਰੱਖੈ ਹਰ ਗੁਣ ਗਾਏ, ਅੰਮ੍ਰਿਤ ਰਸ ਚੱਖੈ ਓਟ ਗਹੀ ਸੰਤਹਿੰਦਰ ਆਇਆ, ਸਰਬ ਸੂਖ ਨਾਨਕ ਤਿਹ ਪਾਇਆ, ਮ੍ਰਿਤ ਕਉ ਜੀਵਾ ਲਨਹਾਰ, ਭੁੱਖੇ ਕਉ ਦੇਵਤ ਆਧਾਰ, ਸਰਬ ਨਿਧਾਨ ਜਾਕੀ ਦ੍ਰਿਸ਼ਟੀ ਮਾਹੇ, ਪ੍ਰਭ ਲਿਖੇ ਕਾ ਲਹਿਣਾ ਪਾਹੇ, ਸਭ ਕਿਛੁ ਤਿਸਕਾ ਉਹ ਕਰਨ ਜੋਗ, ਕਿਸ ਦਿਨ ਗੁਸਰ ਹੋਵਾ ਨਾ ਹੋਗ, ਜਪ ਜਨ ਸਦਾ ਸਦਾ ਦਿਨ ਰਹਿਣੀ, ਸਭ ਤੇ ਊਚ ਨਿਰਮਲ ਇਹ ਕਰਨੀ, ਕਰ ਕਿਰਪਾ ਜਿਸ ਕੋ ਨਾਮ ਦੀਆ, ਨਾਨਕ ਸੋ ਜਨ ਨਿਰਮਲ ਸੀਆ, ਜਾਂ ਕਹਿ ਮਨ ਗੁਰ ਕੀ ਪ੍ਰਤੀਤ, ਜਿਸ ਜਨ ਆਵੈ ਹਰ ਪ੍ਰਭ ਚੀਤ, ਭਗਤ ਭਗਤ ਸੁਨੀਐ ਤਿਹ ਲੋਇ, ਜਾਂ ਕਹਿ ਹਿਰਦੈ ਇੱਕ ਹੋਏ,

ਸੱਚ ਅਸਤਪਦੇ ਚਰਨ ਸਤ ਸਤ ਪਰਸਨਹਾਰ ਪੂਜਾ ਸਤ ਸਤ ਸੇਵਦਾਰ ਦਰਸ਼ਨ ਸਤ ਸਤ ਪਿਤਨਹਾਰ ਨਾਮ ਸਤ ਸਤ ਧਿਆਵਨਹਾਰ ਆਪ ਸਤ ਸਤ ਸਤਾਰੇ ਆਪੇ ਗੁਣ ਆਪੇ ਗੁਣਕਾਰੇ ਸ਼ਬਦ ਸਤ ਸਤ ਪ੍ਰਭਦਾਤਾ ਸੁਤ ਸਤ ਸਤ ਜਸ ਸੁਣਤਾ ਬੁਝਣਹਾਰ ਕੋ ਸਤ ਸਭ ਹੋਏ ਨਾਨਕ ਸਤ ਸਤ ਪ੍ਰਭ ਸੋਏ ਸਤ ਸਰੂਪ ਵਿਦੈ ਜਿਨ ਮਾਨਿਆ ਕਰਮ ਕਰਾਵਨ ਤਿਨ ਮੂਲ ਪਛਾਨਿਆ ਜਾਂ ਕਰ ਦੈ ਵਿਸ਼ਵਾਸ ਪ੍ਰਭ ਆਇਆ ਤਪ ਗਿਆਨ ਤਿਸ ਮਨ ਪ੍ਰਗਟਾਇਆ ਭੈ ਤੇ ਨੇ ਭਉ ਹੋਏ ਬਸਾਨਾ ਜਿਸ ਤੇ ਉਪਜਿਆ ਤਿਸ ਮਾਹੇ ਸਮਾਨਾ ਬਸਤ ਮਾਨਿਲੇ ਬਸਤ ਵਿਦਾਈ ਤਾਂ ਕੋ ਕਿੰਨ ਨਾ ਕਹਿ ਨਾ ਜਾਏ ਬੁਝੈ ਬੁਝਣਹਾਰ ਵਿਵੇਕ ਨਾਰਾਇਣ ਮਿਲੇ ਨਾਨਕ ਏਕ ਠਾਕੁਰ ਕਾ ਸੇਵਕ ਆਗਿਆਕਾਰੀ ਠਾਕੁਰ ਕਾ ਸੇਵਕ ਸਦਾ ਪੂਜਾਰੀ ਠਾਕੁਰ ਕੇ ਸੇਵਕ ਕੈ ਮਨ ਪ੍ਰਤੀਤ ਠਾਕੁਰ ਕੇ ਸੇਵਕ ਕੀ ਨਿਰਮਲ ਰੀਤ

ਸੇਵਕ ਸਦਹ ਦਿਸਪ੍ਰਗਟਾਇ ਨੇਕੀ ਕੀਰੀ ਮਹਿ ਕਲ ਰੱਖੈ ਭਸਮ ਕਰੈ ਲਸਕਰ ਕੋਪਲਾਖੈ ਜਿਸ ਕਾ ਸਾਹਸ ਨ ਕਾਟ ਆਪ ਤਾਂ ਕੋਰਾ ਤਤ ਦੇ ਪ੍ਰਹਾਤ ਮਨ ਸਜਤਨ ਕਰਤ ਬਹੁ ਭਾਤ ਤਿਸਕੇ ਕਰਤ ਬਿਰਥੇ ਜਾਤ ਮਾਰੈ ਨ ਰੱਖੈ ਅਵਰ ਨ ਕੋਏ ਸਰਬ ਜੀਆ ਕਾ ਰਾਖਾ ਸੋਏ ਕਾਹੇ ਸੋਚ ਕਰ ਹਰੇ ਪ੍ਰਾਣੀ ਜਪ ਨਾਨਕ ਪ੍ਰਭ ਲਖ ਵਿਡਾਣੀ ਬਾਰੰਬਾਰ ਬਾਰ ਪ੍ਰਭ ਜਪੀਐ ਇਹ ਅੰਮ੍ਰਿਤ ਇਹ ਮਨ ਤਨ ਪ੍ਰਪੀਐ ਨਾਮ ਰਤਨ ਜਿਨ ਗੁਰਮੁਖ ਪਾਇਆ ਤਿਸ ਕਿਛ ਅਵਰ ਨਾਹੀਂ ਦ੍ਰਿਸ਼ਟ ਆਇਆ ਨਾਮ ਧਨ ਨਾਮੋ ਰੂਪ ਰੰਗ ਨਾਮੋ ਸੁਖ ਹਰ ਨਾਮ ਕਾ ਸੰਗ ਨਾਮ ਰਸ ਜੋ ਜਨ ਤ੍ਰਿਪਤਾਨੇ ਮਨ ਤੰਨਾ ਮਹਿ ਨਾਮ ਸਮਾਨੇ ਊਟਤ ਬੈਠਤ ਸੋਵਤ ਨਾਮ ਕਹੁ ਨਾਨਕ ਜਨ ਕੈ ਸਰਕਾਮ ਬੋਲ ਹੋ ਜਸ ਜਿਹ ਬਾਦ ਦਿਨ ਰਾਤ ਪ੍ਰਭ ਆਪਣੇ ਜਨ ਕੀ ਨੀਂਦਾਤ ਕਰੇ ਭਗਤ ਆਤਮ ਕੈ ਚਾਏ ਪ੍ਰਭ ਆਪਣੇ ਸਿਉ ਰਹਿ ਸਮਾਏ ਜੋ ਹੋਆ ਹੋਵਤ ਸੋ ਜਾਣੈ ਪ੍ਰਭ ਆਪਣੇ ਕਾ ਹੁਕਮ ਪਛਾਣੈ ਤਿਸ ਕੀ ਮਹਿਮਾ ਕੌਣ ਬਖਾਨੋ ਤਿਸਕਾ ਗੁਣ ਕਹਿ ਏਕ ਨਾ ਜਾਣੋ ਆਠ ਪਹਿਰ ਪ੍ਰਭ ਸਹਿ ਦੂਰੇ ਕਉ ਨਾਨਕ ਸੇ ਜਨ ਪੂਰੇ ਮਨ ਮੇਰੇ ਤਿਨ ਕੀ ਓਟ ਲੇਹ ਮਨ ਤਨ ਆਪਣਾ ਤਿਨ ਜਨ ਦੇਹ ਜਿਨ ਜਨ ਆਪਣਾ ਪ੍ਰਭ ਪਛਾਤਾ ਸੋ ਜਨ ਸਰਬ ਥੋਕ ਕਾ ਦਾਤਾ ਤਿਸ ਕੀ ਸਰਨ ਸਰਬ ਸੁਖ ਪਾਵੈ ਤਿਸ ਕੈ ਦਰਸ ਸਭ ਪਾਪ ਮਿਟਾਵੈ ਅਵਰ ਸਿਆਣਕ ਸਗਲੀ ਛਾੜ ਤਿਸ ਜਨ ਕੀ ਤੂੰ ਸੇਵਾ ਲਾਗ ਆਵਨ ਜਨ ਨਾ ਹੋਵੇ ਤੇਰਾ ਨਾਨਕ ਤਿਸ ਜਨ ਕੇ

ਤਿਸ ਕੈ ਸੰਗ ਸਿੱਖ ਪੁਦਰੈ ਨਾਨਕ ਹਰ ਗੁਣ ਗਾਉ ਅਸ਼ਟਪਦੀ ਸਤਿਗੁਰ ਸਿੱਖ ਕੀ ਕਰੈ ਪ੍ਰਤਪਾਲ ਸੇਵਕ ਕਉ ਗੁਰ ਸਦਾ ਦਿਆਲ ਸਿੱਖ ਕੀ ਗੁਰ ਦੁਰਮਤ ਮਲ ਹਿਰੈ ਗੁਰਬਚਨੀ ਹਰ ਨਾਮ ਉਚਰੈ ਸਤਿਗੁਰ ਸਿੱਖ ਕੇ ਬੰਧਨ ਕਟੈ ਗੁਰ ਕਾ ਸਿੱਖ ਵਿਕਾਰ ਤੇ ਹਟੈ ਸਤਿਗੁਰ ਸਿੱਖ ਕੋ ਨਾਮ ਧਨ ਦੇ ਗੁਰ ਕਾ ਸਿੱਖ ਵਡ ਭਾਗੀ ਹੈ ਸਤਿਗੁਰ ਸਿੱਖ ਕਾ ਹਲਤ ਪਲਤ ਸਵਾਰੈ ਨਾਨਕ ਸਤਿਗੁਰ ਸਿੱਖ ਕੋ ਜੀ ਨਾਲ ਸੁਮਾਰੈ ਗੁਰ ਕੈ ਗ੍ਰਹਿ ਸੇਵਕ ਜੋ ਰਹਿ ਗੁਰ ਕੀ ਆਗਿਆ ਮਨ ਮਹਿ ਸਹਿ ਆਪਸ ਕਉ ਕਰ ਕਚ ਨੰਜ ਨਾਵੈ ਹਰ ਹਰ ਨਾਮ ਹਿਰਦੈ ਸਦ ਧਿਆਵੈ ਮਨ ਬੇਚੈ ਸਤਿਗੁਰ ਕੈ ਪਾਸ ਤਿਸ ਸੇਵਕ ਕੇ ਕਾਰਜ ਰਾਸ ਸੇਵਾ ਕਰਤ ਹੋਏ ਨਿਹ ਕਾਮੀ ਤਿਸ ਕੋ ਹੋਤ ਪ੍ਰਾਪਤ ਸੁਆਮੀ ਆਪਣੀ ਕਿਰਪਾ ਜਿਸ ਆਪ ਕਰੇ ਨਾਨਕ ਸੋ ਸੇਵਕ ਗੁਰੂ ਕੀ ਮਤ ਲੇ ਬੀਸ ਬਿਸਵੇ ਗੁਰ ਕਾ ਮਨ ਮਾਨੈ ਸੋ ਸੇਵਕ ਪਰਮੇਸ਼ਰ ਕੀ ਗਤ ਜਾਣੈ ਸੋ ਸਤਿਗੁਰ ਜਿਸ ਹਿਰਦੈ ਹਰ ਨਾਉ ਅੰਤ ਬਾਰ ਗੁਰ ਕੋ ਬਲ ਜਾਓ ਸਰਬ ਨਿਧਾਨ ਜੀ ਕਾ ਦਾਤਾ ਆਤ ਪਹਿਰ ਪਾਰ ਬ੍ਰਹਮ ਰੰਗ ਰਤਾ ਬ੍ਰਹਮ ਮੈਂ ਜਨ ਜਨ ਮੈਂ ਪਾਰ ਬ੍ਰਹਮ ਇੱਕ ਹੈ ਆਪ ਨਹੀਂ ਕਛ ਭਰਮ ਸਹਿਸ ਸਿਆਣਪ ਲਿਆ ਨਾ ਜਾਈਐ ਨਾਨਕ ਐਸਾ ਗੁਰ ਬਡ ਭਾਗੀ ਪਾਈਐ ਸਫਲ ਦਰਸ਼ਨ ਪੇਖ ਪੁਨੀਤ ਪਰਸਤ ਚਰਨ ਗਤ ਨਿਰਮਲ ਰੇਤ ਭੇਟ ਸੰਗ ਰਾਮ ਗੁਣ ਰਵੇ ਪਾਰ ਬ੍ਰਹਮ ਕੀ ਦਰਗਹਿ ਗਵੇ ਸੁੰਦਰ ਬਚਨ ਕਰਨ ਆਧਾਨੇ ਮਨ ਸੰਤੋਖ ਆਤਮ ਪਤਿਆਨੇ

ਨਾਨਕ ਇਹ ਧੰਸਾ ਅਸਪਦੀ ਸੰਤ ਜਿਨਾ ਮਿਲਕਲ ਹੋ ਵਿਚਾਰ ਏਕ ਸਿਮਰ ਨਾਮ ਆਧਾਰ ਅਵਰ ਉਪਾਵ ਸਾਮੀਤ ਵਿਸਾਰ ਹੋ ਚਰਨ ਕਮਲ ਹਿਰਦੈ ਉਰਧਾਰ ਹੋ ਤਰਨ ਕਾਰਨ ਸੋ ਪ੍ਰਭ ਸਮਰੱਥ ਦ੍ਰਿੜ ਕਰਦਮ ਹੋ ਨਾਮ ਹਰ ਵਥ ਇਹੋ ਧਨ ਸੰਤ ਹੋ ਭਗਵੰਤ ਸੰਤ ਜਨਾ ਕਾ ਨਿਰਮਲ ਮੰਤ ਏਕ ਆਸ ਰੱਖ ਹੋ ਮਨ ਮਾਹੇ ਸਰਬ ਰੋਗ ਨਾਨਕ ਮਿਟ ਜਾਹੇ ਜਿਸ ਧਨ ਕੋ ਚਾਰ ਪੰਥ ਉਸਤਾਰ ਹੈ ਸੋ ਧਨ ਹਰ ਸੇਵਾ ਤੇ ਪਾਵ ਹੈ ਜਿਸ ਸੁਖ ਕੋ ਨਿਤ ਬਖਸ਼ ਹੈ ਮੀਤ ਸੋ ਸੁਖ ਸਾਧੂ ਸੰਗ ਪ੍ਰੀਤ ਜਿਸ ਸੋਭਾ ਕੋ ਕਰੇ ਭਲੀ ਕਰਨੀ ਸਾ ਸੋਭਾ ਭਜ ਹਰ ਕੀ ਸਰਣੀ ਅੰਤ ਕੋ ਪਾਵੇ ਰੋਗ ਨਾ ਜਾਏ ਰੋਗ ਮਿਟੈ ਹਰ ਅਵਖਦ ਲਾਏ ਸਰਬ ਨਿਧਾਨ ਹੈ ਹਰ ਨਾਮ।

ਕਰਗਾ ਬਸੈ ਹਰ ਸੋਏ ਕਲ ਤਾਤੀ ਠਾਂਡਾ ਹਲ ਨਾਓ ਸਿਮਰ ਸਿਮਰ ਸਦਾ ਸੁਖ ਪਾਓ ਪਾਉ ਬਿਨਸੈ ਪੂਰਨ ਹੋਆਸ ਭਗਤ ਪਾਇਆ ਤੁਮ ਪ੍ਰਗਾਸ ਚਿਤ ਕਰ ਜਾਏ ਬਸੈ ਅਬਨਾਸੀ ਕਹੋ ਨਾਨਕ ਕਾਟੀ ਜਮ ਫਾਸੀ ਤਤ ਵਿਚਾਰ ਕਹਿ ਜਨ ਸਾਚਾ ਜਨਮ ਮਰੈ ਸੋ ਕਾਟੋ ਕਾਚਾ ਆਵਾਗਮਨ ਮਿਟੈ ਪ੍ਰਭ ਸੇਵ ਆਪ ਤਿਆਗ ਸਰਨ ਗੁਰਦੇਵ ਇਉ ਰਤਨ ਜਨਮ ਕਾ ਹੋਏ ਉਧਾਰ ਹਰ ਹਰ ਸਿਮਰਤਾ ਨ ਆਧਾਰ ਅਨੁਪਾਰ ਨ ਚੁਟਨ ਹਾਰੇ ਸਿਮਰਤ ਸਾਸਤ ਵੇਦ ਵਿਚਾਰੇ ਹਰ ਕੀ ਭਗਤ ਕਰੋ ਮਨ ਲਾਏ ਮਨ ਬੰਸਤ ਨਾਨਕ ਫਲ ਪਾਏ ਸੰਗ ਨ ਚਾਲਸ ਤੇਰਾ ਧਨਾ ਤੂੰ ਕਿਆ ਲਪਟਾ ਹੈ ਮੂਰਖ ਮਨਾ ਸੁਤ ਨੀਤ ਕੁਟੰਬ ਹਰ ਬਨਤਾ ਇਨ ਤੇ ਕਹੋ ਤੁਮ ਕਵਨ ਸੁਨਾਤਾ ਰਾਜ ਰੰਗ ਮਾਇਆ ਵਿਸਥਾਰ ਇਨ ਤੇ ਕਹੋ ਕਵਨ ਛੁਟਕਾਰ ਅਸ ਹਸਤੇ ਰਥ ਹਸਵਾਰੀ ਝੂਠਾ ਡੰਪ ਝੂਠ ਪਾਸਾਰੀ ਜਿਨ ਦੀਏ ਤਿਸ ਬੁਝੈ ਨੰਦ ਗਾਨਾ ਨਾਮ ਵਿਸਾਰ ਨਾਨਕ ਪਛਤਾਨਾ ਗੁਰੂ ਕੀ ਮਤ ਤੂੰ ਲਿਖ ਗਿਆਨੇ ਭਗਤ ਬਿਨਾਂ ਬਹੁਤ ਉਬੇ ਸਿਆਨੇ ਹਰ ਕੀ ਭਗਤ ਕਰੋ ਮਨ ਮੀਤ ਨਿਰਮਲ ਹੋਏ ਤੁਮਾਰੋ ਚੀਤ ਚਰਨ ਕਮਲ ਰੱਖੋ ਮਨ ਮਾਹੀ ਜਨਮ ਜਨਮ ਕੇ ਕਿਲ ਵਿਖਦਾ ਹੈ ਆਪ ਜਪੋ ਅਵਰਾ ਨਾਮ ਜਪਾਵੋ ਸੁਣਤ ਕਹਿਤ ਰਹਿਤ ਗਤ ਪਾਵੋ ਸਾਰ ਭੂਤ ਸਭ ਹਰ ਕੁਨਾਓ ਸਹਿਜ ਸੁਭਾਏ ਨਾਨਕ ਗੁਣ ਗਾਓ ਗੁਣ ਗਾਵਤ ਤੇਰੀ ਉਤਰ ਸੁਮੈਲ ਬਿਨ ਸਜਾਏ ਹਉ ਮੈਂ ਦਿਖ ਫੈਲ ਹੋਹੇ ਅਚਿੰਤ ਬਸੈ ਸੁਖ ਨਾਲ ਸਾਸ ਬਰਾਸ ਹਰ ਨਾਮ ਸਮਾਲ ਛਾੜ ਸਿਆਨਕ ਸਗਲੀ ਮਨਾ ਸਾਧ ਸੰਗ ਪਾਵੈ ਸਚ ਧਨ ਹਰ ਪੂੰਜੀ ਸੰਤ ਕਰੋ ਵਿਵਹਾਰ ਇਹਾਂ ਸੁਖ ਦਰਗਹਿ ਜੈਕਾਰ ਸਰਬ ਨਿਰੰਤਰ ਏਕੋ ਦੇਖ ਕਹੋ ਨਾਨਕ ਜਾਂ ਕੈ ਮਸਤ ਕਲੇਸ਼ ਏਕੋ ਜਪ ਏਕੋ ਸਲਾਹ ਏਕ ਸਿਮਰ ਏਕੋ ਮਨ ਆਹ ਏਕ ਸਕੇ ਗੁਣ ਗਾਉ ਅਨੰਤ ਮਨ ਤਨ ਜਾਪ ਏਕ ਭਗਵੰਤ ਏਕੋ ਏਕ ਏਕ ਹਰ ਆਪ ਪੂਰਨ ਪੂਰ ਰਹੋ ਪ੍ਰਭ ਵਿਆਪ ਅੰਕ ਵਿਸਥਾਰ ਏਕ ਤੇ ਭਏ ਏਕ ਅਰਾਧ ਪ੍ਰਾਚਿਤ ਗਏ ਮਨ ਤਨੰਤਰ ਏਕ ਪ੍ਰਭ ਰਤਾ ਗੁਰ ਪ੍ਰਸਾਦ ਨਾਨਕ ਇੱਕ ਜਾਤਾ।

ਆਪਣੇ ਭਗਤੇ ਲਾਏ। ਹਸਤ ਪਦੇ ਜਾਤਿ ਜਨ ਜਾਚਾ ਪ੍ਰਗਦਾਨ ਕਰ ਕਿਰਪਾ ਦੇਵ ਹੋ ਹਰ ਨਾਮ। ਸਾਧ ਜਨਾ ਕੀ ਮੰਗੋ ਧੂਰ ਪਾਰ ਬ੍ਰਹਮ ਮੇਰੀ ਸਰਦਾ ਪੂਰ। ਸਦਾ ਸਦਾ ਪ੍ਰਭ ਕੇ ਗੁਣ ਗਾਵੋ ਸਾਸ ਸਾਸ ਪ੍ਰਭ ਤੁਮੇ ਧਿਆਵੋ। ਚਰਨ ਕਮਲ ਸੁਣ ਲਾਗੈ ਪ੍ਰੀਤ ਭਗਤ ਕਰੋ ਪ੍ਰਭ ਕੀ ਨਿਤਨੀਤ। ਏਕੋਟ ਏਕੋ ਆਧਾਰ ਨਾਨਕ ਮੰਗੈ ਨਾਮ ਪ੍ਰਭ ਸਾਰ। ਪ੍ਰਭ ਕੀ ਦ੍ਰਿਸ਼ਟ ਮਹਾਂ ਸੁਖ ਹੋਏ ਹਰ ਰਸ ਪਾਵੈ ਬਿਰਲਾ ਕੋਏ। ਜਿਨ ਚਾਖਿਆ ਸੇ ਜਨ ਤ੍ਰਿਪਤਾਨੀ ਪੂਰਨ ਪੁਰਖ ਨਹੀਂ ਦੋਲਾਨੇ। ਸੁਭਰ ਭਰੇ ਪ੍ਰੇਮ ਰਸ ਰੰਗ ਉਪਜੈ ਚਾਓ ਸਾਧ ਕੈ ਸੰਗ। ਪਰੇ ਸਰਨ ਆਨ ਸਭ ਤਿਆਗ ਅੰਤਰ ਪ੍ਰਗਾਸ ਅਨਦਿਨ ਲਿਵਲਾਗ। ਬੜ ਭਾਗੀ ਜਪਿਆ ਪ੍ਰਭ ਸੋਏ ਨਾਨਕ ਨਾਮ ਰਤੇ ਸੁਖ ਹੋਏ। ਸੇਵਕ ਕੀ ਮਨਸਾ ਪੂਰੀ ਭਈ ਸਤਿਗੁਰ ਤੇ ਨਿਰਮਲ ਮਤ ਲਈ।

ਤੇ ਸਿੰਘ ਪਸ਼ੂਪਣੇ ਦੀ ਨਿਸ਼ਾਨੀ। ਹਾਲਾਂਕਿ ਕਈ ਮੂਰਖ ਜਾਨਵਰਾਂ ਦੇ ਸਿੰਘ ਨਹੀਂ ਵੀ ਹੁੰਦੇ, ਲੇਕਿਨ ਆਮ ਤੌਰ ਤੇ ਸਿੰਘ ਉਹਦੇ ਸਿਰ ਤੇ ਦਿਖਾਏ ਜਾਂਦੇ ਨੇ। ਆ ਤੁਸੀਂ ਦੇਖਦੇ ਹੋ ਨਾ ਕੌਡੇ ਰਾਕਸ਼ਤੀ, ਆਪਾਂ ਕਈ ਬਣਾਈ ਹੋਈ ਚਿੱਤਰ ਵੇਖਦੇ ਹਾਂ, ਫੋਟੋ ਵੇਖਦੇ ਹਾਂ। ਮਾਨਸ ਖਾਣਾ ਬੰਦਾ, ਮਨੁੱਖਾਂ ਦਾ ਮਾਸ ਖਾਣ ਵਾਲਾ ਬੰਦਾ, ਉਹਦੇ ਸਿਰ ਤੇ ਸਿੰਘ ਵਿਖਾ ਦਿੱਤੇ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੌੜੀ ਸੁਖਮਨੀ ਮਹੱਲਾ ਪੰਜਵਾਂ, ਸਲੋਕ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹੈ। ਆਦਿ ਗੁਰੇ ਨਮੈ, ਜੁਗਾਦਿ ਗੁਰੇ ਨਮੈ, ਸਤਿਗੁਰੇ ਨਮੈ, ਸ੍ਰੀ ਗੁਰਦੇਵ ਨਮਹਿ। ਅਸ਼ਟਪਦੀ ਸਿਮਰ ਸਿਮਰ ਸਿਮਰ ਸੁਖ ਪਾਵੋ, ਕਲ ਕਲੀ ਸਤਨ ਮਾਹਿ ਮਿਟਾਵੋ, ਸਿਮਰ ਜਸ ਬਸੰਭਰੀ ਕੈ ਨਾਮ ਜਪ ਤਿਆਗਣ ਤਰਨੀਕੈ। ਮੇਦ ਪੁਰਾਣ ਸਿਮਰਤ ਸਦੇ ਆਖਿਰ, ਕਿੰਨੇ ਰਾਮ ਨਾਮ ਕੇ ਆਖਿਰ, ਕਿਨਕਾ ਇੱਕ ਜੇ ਜੀਵ ਸਾਵੈ ਤਾਂ ਕੀ ਮਹਿਮਾ ਗਣੀ ਨ ਆਵੈ। ਕੰਕੀ ਏ ਕਹਿ ਦਸ ਤੁਹਾਰੋ, ਨਾਨਕੁਨ ਸੰਗਮੋਏ ਉਧਾਰ, ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾਂ ਕੈ ਮਨ ਬਿਸਰਾਮ ਰਹਾਉ। ਪ੍ਰਭ ਕੈ ਸਿਮਰਨ ਗਰਭ ਨਮਸ ਹੈ, ਪ੍ਰਭ ਕੈ ਸਿਮਰਨ ਦੁਖ ਜਮਨਸ ਹੈ, ਪ੍ਰਭ ਕੈ ਸਿਮਰਨ ਕਾਲ ਪਰ ਹਰੈ, ਪ੍ਰਭ ਕੈ ਸਿਮਰਨ ਦੁਸ਼ਮਣ ਟਰੈ, ਪ੍ਰਭ ਸਿਮਰਤ ਕਜ ਵਿਘਨ ਨ ਲਾਗੈ, ਪ੍ਰਭ ਕੈ ਸਿਮਰਨ ਆਨੰਦਨ ਜਾਗੈ, ਪ੍ਰਭ ਕੈ ਸਿਮਰਨ ਭਉ ਨਾਮ ਵੇ ਆਪੈ, ਪ੍ਰਭ ਕੈ ਸਿਮਰਨ ਦੁਖ ਨਾ ਸੰਤਾਪੈ।

ਪ੍ਰਭ ਜੀ ਵਸੈ ਸਾਧ ਕੀ ਰਸਨਾ, ਨਾਨਕ ਜਨਕਾ ਦਾਸਨ ਦਸਨਾ, ਪ੍ਰਭ ਕੋ ਸਿਮਰੈ ਸੇ ਧਨਵੰਤੇ, ਪ੍ਰਭ ਕੋ ਸਿਮਰੈ ਸੇ ਪਤਵੰਤੇ, ਪ੍ਰਭ ਕੋ ਸਿਮਰੈ ਸੇ ਜਨ ਪ੍ਰਭਾਨ, ਪ੍ਰਭ ਕੋ ਸਿਮਰੈ ਸੇ ਪੁਰਖ ਪ੍ਰਧਾਨ, ਪ੍ਰਭ ਕੋ ਸਿਮਰੈ ਸੇ ਬੇਮੋਤਾਜੇ, ਪ੍ਰਭ ਕੋ ਸਿਮਰੈ ਸੇ ਸਰਬ ਕੈ ਰਾਜੇ, ਪ੍ਰਭ ਕੋ ਸਿਮਰੈ ਸੇ ਸੁਖਵਾਸੀ, ਪ੍ਰਭ ਕੋ ਸਿਮਰੈ ਸਦਾ ਅਬਨਾਸੀ, ਸਿਮਰਨ ਤੇ ਲਾਗੇ ਜਿਨੇ ਆਪ ਦਿਆਲਾ, ਨਾਨਕ ਜਨ ਕੀ ਮੰਗੈ ਰਾਵਾਲਾ, ਪ੍ਰਭ ਕੋ ਸਿਮਰੈ ਸੇ ਪਰ ਪੁਕਾਰੀ, ਪ੍ਰਭ ਕੋ ਸਿਮਰੈ ਤਿੰਨ ਸਦ ਬਲਿਹਾਰੀ, ਪ੍ਰਭ ਕੋ ਸਿਮਰੈ ਸੇ ਮੁਖ ਸੁਹਾਵੇ, ਪ੍ਰਭ ਕੋ ਸਿਮਰੈ ਤਿੰਨ ਸੁਖ ਬਿਹਾਵੈ, ਪ੍ਰਭ ਕੋ ਸਿਮਰੈ ਤਿੰਨੇ ਆਤਮ ਗੀਤਾ, ਪ੍ਰਭ ਕੋ ਸਿਮਰੈ ਤਿੰਨ ਨਿਰਮਲ ਰੀਤਾ, ਪ੍ਰਭ ਕੋ ਸਿਮਰੈ ਤਿੰਨੇ ਅੰਧ ਕਨੇਰੇ, ਪ੍ਰਭ ਕੋ ਸਿਮਰੈ ਬਸੈ ਹਰ ਹਨੇਰੇ, ਸੰਤ ਕਿਰਪਾ ਤੇ ਅੰਧਨ ਜਾਗ, ਨਾਨਕ ਸਿਮਰਨ ਪੂਰੇ ਭਾਗ, ਪ੍ਰਭ ਕੈ ਸਿਮਰਨ ਕਾਰਜ ਪੂਰੇ, ਪ੍ਰਭ ਕੈ ਸਿਮਰਨ ਕਬੂ ਨਾ ਝੂਰੇ, ਪ੍ਰਭ ਕੈ ਸਿਮਰਨ ਹਰ ਗੁਣ ਬਾਣੀ, ਪ੍ਰਭ ਕੈ ਸਿਮਰਨ ਸਹਿ ਸਮਾਨੀ, ਪ੍ਰਭ ਕੈ ਸਿਮਰਨ ਨਿਚਲ ਆਸਨ, ਪ੍ਰਭ ਕੈ ਸਿਮਰਨ ਕਮਲ ਵੇਗਾਸਨ, ਪ੍ਰਭ ਕੈ ਸਿਮਰਨ ਆਨ ਹਰ ਝੁਨਕਾਰ, ਸੁਖ ਪ੍ਰਭ ਸਿਮਰਨ ਕਾਇ ਅੰਤਨ ਪਾਰ, ਸਿਮਰੈ ਸੀ ਜਨ ਜਿਨ ਕੋ ਪ੍ਰਭ ਮਾਇਆ, ਨਾਨਕ ਤਿੰਨ ਜਨ ਸ਼ਰਣੀ ਪਾਇਆ, ਹਰ ਸਿਮਰਨ ਕਰ ਭਗਤ ਪ੍ਰਗਟਾਏ, ਹਰ ਸਿਮਰਨ ਲਗ ਬੇਦ ਉਪਾਏ, ਹਰ ਸਿਮਰਨ ਭੈ ਸੱਜਤੀ ਦਾਤ, ਹਰ ਸਿਮਰਨ ਨੀ ਚੌਂਕੁੰਟ ਜਾਤੇ, ਹਰ ਸਿਮਰਨ ਧਾਰੀ ਸਭ ਧਰਨਾ, ਸਿਮਰ ਸਿਮਰ ਹਰ ਕਾਰਨ ਕਰਨਾ, ਹਰ ਸਿਮਰਨ ਕੀ ਉਹ ਸਗਲਾ ਕਾਰਾ, ਹਰ ਸਿਮਰਨ ਮੈਂ ਆਪ ਨਿਰੰਕਾਰਾ, ਕਰਕੇ ਪਾ ਜਿਸੇ ਆਪ ਬੁਝਾਇਆ, ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ, ਸਲੋਕ ਹੈ ਦੀਨ ਦਰਦ ਦੁੱਖ ਭੰਜਨ ਕਟਕਟ ਨਾਥ ਅਨਾਥ, ਸ਼ਰਨ ਤੁਮਾਰੀ ਆਇਓ ਨਾਨਕ ਪ੍ਰਭ ਸਾਥ ਰਾਸ਼ਟਰਪਾਲੀ, ਜੇ ਮਾਤ ਪਿਤਾ ਸੁਖਮੀਤ ਨ ਭਾਈ, ਮਾਨੂ ਹਾਂ ਨਾਮ ਤੇਰਾ ਸੰਗ ਸਹਾਈ, ਜੈ ਮਹਾਂ ਭਿਆਨ ਦੂਤ ਜਮਦਾ ਲੈ, ਤੈ ਕੇਵਲ ਨਾਮ ਸੰਗ ਤੇਰਾ ਚੱਲੈ, ਜੈ ਮੁਸ਼ਕਿਲ ਹੋਵੈ ਅਤ ਭਾਰੀ, ਹਰ ਕੋ ਨਾਮ ਖਿਨ ਮਾਹੀ ਉਧਾਰੀ, ਅਨਕ ਭੁਣੈ ਚਰਨ ਕਰਤ ਨਹੀਂ ਤਰੈ, ਹਰ ਕੋ ਨਾਮ ਕੋ ਪਾਪ ਪਰ ਹਰੈ, ਗੁਰਮੁਖ ਨਾਮ ਜਪੋ ਮਨ ਮੇਰੇ, ਨਾਨਕ ਭਾਉ ਸੂਖ ਮੇਰੇ, ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ, ਹਰ ਕਾ ਨਾਮ ਜਪਤ ਹੋਏ ਸੁਖੀਆ, ਲਾ ਕਰੋਰੀ ਬੰਦ ਨਾਮ ਪਾਰੈ, ਹਰ ਕਾ ਨਾਮ ਜਪਤ ਨਿਸਤਰੈ, ਅਨਕ ਮਾਇਆ ਰੰਗ ਤਿਖ ਨਾਮ ਬੁਝਾਵੈ, ਹਰ ਕਾ ਨਾਮ ਜਪਤ ਅਗਾਵੈ, ਹੇ ਮਾਰਗ ਜਾਤ ਅਕੇਲਾ, ਤੈ ਹਰ ਨਾਮ ਸੰਗ ਹੋ ਸੁਹੇਲਾ, ਐਸਾ ਨਾਮ ਮਨ ਸਦਾ ਧਿਆਈਐ, ਨਾਨਕ ਗੁਰਮੁਖ ਪਰਮ ਗਤ ਪਾਈਐ, ਛੂਟ ਤਨਈ ਕੋਟ ਲਖ ਬਾਹੀ, ਨਾਮ ਜਪ ਤੈ ਪਾਰ ਪਰਾਏ, ਅਨਕ ਬਿਗਿਨ ਜੈ ਆਏ ਸੰਘਾਰੈ, ਹਰ ਕਾ ਨਾਮ ਤਤਕਾਲ ਉਧਾਰੈ, ਅਨਕ ਜੋਨ ਜਨਮੈ ਮਰ ਜਾਮ, ਨਾਮ ਦਬਤ ਪਾਵੈ ਵਿਸਰਾਮ, ਹਉ ਮੈਲਾ ਮਲ ਕਵਨ ਧੋਵੈ, ਹਰ ਕਾ ਨਾਮ ਕੂਟ ਭਾਵ ਖੋਵੈ, ਸਾ ਨਾਮ ਜਪੂ ਮਨ ਰੰਗ, ਨਾਨਕ ਪਾਈਐ ਸਾਧ ਕੈ

ਜਹਾਂ ਪੰਥ ਤੇਰਾ ਕੋ ਨਾ ਸ਼ਜਾਨ ਨੂੰ ਹਰ ਕਾ ਨਾਮ ਤੇ ਨਾਲ ਪਛਾਣ ਨੂੰ ਜੈ ਮਾਮ ਪਿਆਨ ਤਪਤ ਬਹੁ ਕਾਮ ਤੈ ਹਰ ਕੇ ਨਾਮ ਕੀ ਤਮੂ ਪਰਿਸ਼ਾਨ ਜਹਾਂ ਤ੍ਰਿਖਾ ਮਨ ਤੁਝੇ ਆਕਰ ਖੈ ਤੈ ਨਾਨਕ ਹਰ ਹਰ ਅੰਮ੍ਰਿਤ ਵਰਖੈ ਭਗਤ ਜਨਾਂ ਕੀ ਵਰਤਨ ਨਾਮ ਸੰਤ ਜਨਾਂ ਕੈ ਮਨ ਬਿਸਰਾਮ ਹਰ ਕਾ ਨਾਮ ਦਾਸ ਕੀ ਓਟ ਹਰ ਕੈ ਨਾਮ ਉਦਰੈ ਜਨ ਕੋਟ ਹੈ ਹਰ ਜਸ ਕਰ ਸੰਤ ਦਿਨ ਰਾਤ ਹਰ ਹਰਿ ਔਖਿ ਸਾਧ ਕਮਾਤ ਹੈ ਹਰ ਜਨ ਕਹਿ ਹਰ ਨਾਮ ਨਿਧਾਨ ਪਾਰ ਬ੍ਰਹਮ ਜਨ ਕੀਨੋ ਦਾਨ ਮਨ ਤਨ ਰੰਗ ਰਤੇ ਰੰਗੇ ਕਹਿ ਨਾਨਕ ਜਨ ਕਹਿ ਬਿਰਤ ਬਵੇ ਕਹਿ ਹਰ ਕਾ ਨਾਮ ਜਨ ਕੋ ਮੁਕਤ ਜੁਗਤ ਹਰ ਕਹਿ ਨਾਮ ਜਨ ਕੋ ਤ੍ਰਿਪਤ ਭੁਗਤ ਹਰ ਕਾ ਨਾਮ ਜਨ ਕਾ ਰੂਪ ਰੰਗ ਹਰ ਨਾਮ

ਜਨ ਹਰ ਸਰਾ ਤੇ ਸੁਨ ਸਮਾਦ ਨਾਮ ਰਸ ਮਾਤੇ ਆੜ ਬੈਰ ਜਨ ਹਰ ਹਰ ਜਪੈ ਹਰ ਕਾ ਭਗਤ ਪ੍ਰਗਟ ਨਹੀਂ ਛਪੈ ਹਰ ਕੀ ਭਗਤ ਮੁਕਤ ਬਹੁ ਕਾਰੇ ਨਾਨਕ ਜਨ ਸੰਗ ਕੇ ਤੈ ਤਾਰੇ ਪਾਰ ਜਾ ਤੇ ਹਰ ਕੋ ਨਾਮ ਕਾਮ ਤੇਨ ਹਰ ਹਰ ਗੁਣ ਗਾਮ ਸਭ ਤੇ ਉੱਤਮ ਹਰ ਕੀ ਕਥਾ ਨਾਮ।

ਨਾਮ ਕੀ ਮਹਿਮਾ ਸੰਤ ਰਿਧਵਾ ਸਾਹਿਬ ਸੰਤ ਪ੍ਰਤਾਪ ਦੁਰਤ ਸਵਰਨਾ ਸਾਹਿਬ ਸੰਤ ਕਾ ਸੰਗ ਬੜ ਭਾਗੀ ਪਾਈ ਹੈ ਸੰਤ ਕੀ ਸੇਵਾ ਨਾਮ ਤੇ ਆਈ ਹੈ ਨਾਮ ਤੁਲ ਕਸ਼ਵਨ ਹੋਏ ਨਾਨ ਗੁਰਮੁਖ ਨਾਮ ਪਾਵੈ ਜਨ ਕੋਈ ਸਲੋਕ ਹੈ ਬਹੁ ਸ਼ਾਸਤਰ ਬਹੁ ਸਿਮਰਤੀ ਪੇਖੈ ਸਰਬ ਟੰਡੋਲ ਪੂਸਨਾਈ ਹਰ ਹਰੇ ਨਾਨਕ ਨਾਮ ਮੂਲ ਅਸ਼ਟਪਦੀ ਪੰਜਾਬ ਤਾਪ ਗਿਆਨ ਸਭ ਧਿਆਨ ਖੱਟ ਸ਼ਾਸਤਰ ਸਿਮਰਤ ਬਖਿਆਣ ਯੁਗ ਬਿਆਸ ਕਰਮ ਧਰਮ ਕਿਰਿਆ ਸਗਲ ਤਿਆਗ ਬਨ ਮਤ ਦੇ ਫਿਰਿਆ ਅਣਕ ਪ੍ਰਕਾਰ ਕੀਏ ਬਹੁ ਯਤਨਾ ਪੁੰਨ ਦਾਨ ਹੋਵੈ ਬਹੁ ਰਤਨਾ ਸਰੀਰ ਕਟਾਏ ਹੋਵੈ ਕਰ ਰਾਤੀ ਵਰਤਨੇ ਕਰੇ ਬਹੁ ਪਾਤੇ ਨਹੀਂ ਤੁਲ ਰਾਮ ਨਾਮ ਵਿਚਾਰ ਨਾਨ ਗੁਰਮੁਖ ਨਾਮ ਜਪੀਐ ਕਵਾਰ ਨੌ ਖੰਡ ਫਿਰ ਸਮੇਂ ਫਿਰੈ ਚਿਰ ਜੀਵੈ ਮਹਾਂ ਉਦਾਸ ਤਪੀ ਸਰ ਥੀਵੈ ਅਗਨ ਮਾਹੀ ਓਵਦ ਬਰਾਣ ਕਣਕ ਆਸਵ ਹੈ ਵਰ ਭੂਮ ਦਾਨ ਨਿਉਲੀ ਕਰਮ ਕਰੇ ਬਹੁ ਆਸਨ ਜੈਨ ਮਾਰਗ ਸੰਜਮ ਅਤ ਸਾਧਨ ਨਿਮਕ ਨਿਮਕ ਕਰ ਸਰੀਰ ਕਟਾਵੈ ਧੋਪੀ ਹੋਮੈ ਮੈਲ ਨ ਜਾਵੈ ਹਰ ਕੇ ਨਾਮ ਸਮ ਸਰ ਕਿਛ ਨਾਹੀ ਨਾਨਕ ਗੁਰਮੁਖ ਨਾਮ ਜਪਤ ਗਤ ਪਾਹੀ ਮਨ ਕਾਮਨਾ ਤੀਰਥ ਦੇ ਛੁਟੈ ਗਰਭ ਗਮਾ

ਕੀ ਭੇਜਦਾ ਮਨ ਹਰ ਕਹਿ ਨਾਮ ਕੀ ਮਹਿਮਾ ਊਚ ਨਾਨਕ ਨਾਮ ਦਰੈ ਭਤ ਦਵਾਉ ਮਊ ਚੈ ਬਹੁ ਸਿਆਣ ਜਮ ਕਪ ਵਿਆਪੈ ਅਨਕ ਜਤਨ ਕਰ ਤ੍ਰਿਸ਼ਨ ਨਾ ਤ੍ਰਾਪੈ ਏਕਾ ਨੇਕਾ ਗੰਨੇ ਬੂਜੈ ਕੋਟ ਪਾਪ ਦਰ ਗਹਿਣੇ ਸੀਜੈ ਛੂਟ ਸਨਾਹੀ ਓ ਪੇ ਆਲ ਮੋਹਿ ਬਿਆਪੈ ਮਾਇਆ ਜਾਲ ਅਵਰ ਕਰ ਤੂੰ ਸਗਲੀ ਜਮ ਡਾਂਡੈ ਗੋਬਿੰਦ ਭਜਨ ਦਿਨ ਤਿਲਨੀ ਮਾਨੈ ਹਰ ਕਾ ਨਾਮ ਜਪ ਦੁਖ ਜਾਏ ਨਾਨਕ ਬੂਲੈ ਸਹਿ ਸੁਭਾਏ ਚਾਰ ਪਦਾਰਥ ਜੇ ਕੋ ਮੰਗੈ ਸਾਹ ਜਨਾ ਕੀ ਸੇਵਾ ਲਾਗੈ ਜੇ ਕੋ ਆਪਣਾ ਦੁੱਖ ਮਿਟਾਵੈ ਹਰ ਹਰ ਨਾਮ ਹਿਰਦੈ ਸਦ ਗਾਵੈ ਜੇ ਕੋ ਆਪਣੀ ਸ਼ੋਭਾ ਲੋੜੈ ਸਾਧ ਸੰਗ ਇਹ ਹੋਂ ਮੈਂ ਸ਼ੋਰੈ ਜੇ ਕੋ ਜਨਮ ਮਰਨ ਤੇ ਡਰੈ ਸਾਧ ਜਨਾ ਕੀ ਸ਼ਰਨੀ ਪਰੈ ਜੇ ਸੇ ਜਨ ਕੋ ਪ੍ਰਭ ਦਰਸ ਪਿਆਸਾ ਨਾਨਕ ਤਾਂ ਕੈ ਬਲ ਬਲ ਜਾਸਾ ਸਗਲ ਪੁਰਖ ਮੈਂ ਪੁਰਖ ਪ੍ਰਧਾਨ ਸਾਧ ਸੰਗ ਜੰ ਕਾ ਮਿਟੈ ਬਮਾਨ ਆਪਸ ਕਉ ਦੇਉ ਜਾਣੈ ਨੀਚਾ ਸਉ ਗਣੀਐ ਸਭ ਤੇ ਉੱਚਾ ਜੰ ਕਾ ਮਨ ਹੋਏ ਸਗਲ ਕੀ ਰੀਨਾ ਹਰ ਹਰ ਨਾਮ ਤਨ ਘਟ ਘਟ ਚੀਨਾ ਮਨ ਆਪਣੇ ਤੇ ਬੁਰਾ ਮਿਟਾਨਾ ਭੇਖੈ ਸਗਲ ਸ੍ਰਿਸ਼ਟ ਸਾ

ਕੋਈ ਸਰਵ ਧਰਮ ਹੈ ਸ੍ਰੇਸ਼ਟ ਧਰਮ ਹਰਿ ਕੋ ਨਾਮ ਜਪ ਨਿਰਮਲ ਕਰਮ ਹੈ ਸਗਲ ਕਿਰਿਆ ਮੈਂ ਉੱਤਮ ਕਿਰਿਆ ਸਾਧ ਸੰਗ ਦੁਰਮਤ ਮਲ ਹਿਰਿਆ ਸਗਲ ਉਦਮ ਮੈਂ

ਵਾਰੇ ਆ ਬਾਰ ਵਿਵਸਥਾ ਤੁਰੇ ਪਿਆ ਰਹਿ ਦੂਧ ਭਰ ਜੋਵਨ ਭੋਜਨ ਸੁਖ ਸੂਦ ਬਿਰਧ ਪਿਆ ਉੱਪਰ ਸਾਖ ਸਹਿਨ ਮੁੱਖ ਅਪਿਆਓ ਵੈਟ ਗਉ ਦੈਨ ਇਹ ਨਿਰਗੁਣ ਗੁਣ ਕਛੂ ਨੰਬੂਜੈ ਬਖਸ਼ ਲਿਓ ਤੋ ਨਾਨਕ ਸੀ ਜੈ ਇਹ ਪ੍ਰਸਾਦ ਧਾਰੇ ਉੱਪਰ ਸੁਖ ਵਸੈ ਸੁਤ ਪਰਾਤ ਮੀਤ ਵਨਤਾ ਸੰਗ ਹਸੈ ਇਹ ਪ੍ਰਸਾਦ ਪੀਵੈ ਸੀਤਲ ਜਲਾ ਸੁਖਦਾਈ ਭਵਨ ਪਾਵਕ ਅਮੁੱਲਾ ਜੇ ਪ੍ਰਸਾਦ ਭੋਗੈ ਸਵਲ ਸਾ ਸਗਲ ਸਮਗਰੀ ਸੰਗ ਸਾਥ ਬਸਾ ਦੀਨੇ ਹਸ ਪਾਵ ਕਰਨ ਨੇਤਰ ਰਸਨਾ ਤਿਸੇ ਤਿਆਗ ਅਵਰ ਸੰਗ ਰਚਨਾ ਐਸੇ ਦੁਖ ਮੋੜ ਅੰਤ ਬਿਆਪੇ ਨਾਨਕ ਕਾਢ ਲਿਓ ਪ੍ਰਭ ਆਪੇ।

ਅੰਤ ਦੂਰੀ ਜਾਂ ਕੀ ਟਹਿਲ ਪਾਵੈ ਦਰਗਹਿ ਮਾਨਤ ਸਭ ਸਾਰੇ ਮੁਗਧ ਅਜਾਨ ਸਦਾ ਸਦਾ ਓ ਭੁੱਲਣ ਹਾਰ ਨਾਨਕ ਰੱਖਣ ਹਾਰੇ ਪਾਰ ਰਤਨ ਤਿਆਗ ਕੌਡੀ ਸੰਗ ਰਚੈ ਸਾਚ ਛੋੜ ਝੂਠ ਸੰਗ ਮਚੈ ਜੋ ਛੱਡਣਾ ਸੋ ਅਸਤਰ ਕਰ ਮਾਨੈ ਜੋ ਹੋਵਣ ਸੋ ਦੂਰ ਪਰਾਨੈ ਛੋੜ ਜਾਏ ਤਿਸਕਾ ਸ਼ਰਮ ਕਰੈ ਸੰਗ ਸਹਾਈ ਤਿਸ ਪਰ ਹਾਰੈ ਚੰਦਨ ਲੇਪ ਉਤਾਰੈ ਦੋਈ ਗਰਦ ਪ੍ਰੀਤ ਪਸਮ ਸੰਗ ਹੋਏ ਅੰਧ ਕੂਪ ਮੈਂ ਪਤਤ ਬਿਕਰਾਲ ਨਾਨਕ ਕਾਢ ਲੇਹੁ ਪ੍ਰਭ ਦਇਆਲ ਕਰਤੂਤ ਪਸ਼ੂ ਕੀ ਮਾਨਸ ਜਾਤ ਲੋਕ ਵਿਚਾਰਾ ਕਰੈ ਦਿਨ ਰਾਤ ਬਾਹਰ ਪੇਖੇ ਅੰਤਰ ਮਲ ਮਾਇਆ ਸ਼ਬਸ ਨਾਹੀਂ ਕਰ

ਨਾਲ ਜਾਂ ਕਹੇ ਅੰਤਰ ਵਸੈ ਪ੍ਰਵਿਆਪ ਨਾਨਕ ਧੀ ਜਨ ਸਹਿ ਸਮਾਜ ਸੁਣਨ ਦਾ ਕੈਸੀ ਮਾਰਗ ਪਾਵੈ ਕਰਗਲ ਲਿਹੋ ਉਹ ਨਿਵਹਾਵੈ ਕਹਾਂ ਮਜਾਰ ਤਮੂਜਾ ਡੋਰਾ ਨਿਸਕਈਐ ਤੂੰ ਸਮਝੈ ਹੋਰਾ ਕਹਾਂ ਵਿਸ਼ਨ ਪਦ ਗਾਵੈ ਗੁੰਗ ਜਤਨ ਕਰੈ ਧੋਪੀ ਸੁਰ ਭੰਗੈ ਕਹਿ ਪਿੰਗਲ ਪਰਵਤ ਪਰ ਭਵਨ ਨਹੀਂ ਹੋਤ ਊ

ਗਿਆਨੀ ਬਾਣੀ ਨਾਨਕ ਬ੍ਰਹਮ ਗਿਆਨੀ ਸਰਬ ਕਾ ਧਾਨੀ ਸਲੋਕੈ ਉਰਧਾਰੈ ਜੋ ਅੰਤਰ ਨਾਮ ਸਰਬ ਮੈਂ ਪੇਖੈ ਭਗਵਾਨ ਨਿਮਕ ਨਿਮਕ ਠਾਕਰ ਨਮਸਕਾਰੈ ਨਾਨਕ ਉਹ ਅਪਰਸ ਸਗਲ ਨਿਸਤਾਰੈ ਅਠਪਦੀ ਮਿਥਿਆ ਨਾਹੀ ਰਸਨਾ ਪਾਰਸ ਮਨ ਮੈਂ ਪ੍ਰੀਤ ਨਿਰੰਜਨ ਦਰਸ ਪਰ ਤਿਰਿਆ ਰੂਪ ਨ ਪੇਖੈ ਨੇਤਰ ਸਾਧ ਗਿਟੈਰ ਸੰਤ ਸੰਗ ਹੇਤ ਕਰਨਾ ਸੁਣੈ ਕਾਹੂ ਕੀ ਨਿੰਦਾ ਸਭ ਤੇ ਜਾਣੈ ਆਪਸ ਕਉ ਮੰਦਾ ਗੁਰਪ੍ਰਸਾਦ ਵਿਖਿਆ ਪਰ ਹਰੈ ਮਨ ਕੀ ਬਾਸ਼ਨਾ ਮਨ ਤੇ ਟਰੈ ਇੰਦਰੀ ਜਤ ਪੰਜ ਦੋ ਤੇ ਰੈਤ ਨਾਨਕ ਕੋਟ ਮਦੇ ਕੋ ਐਸਾ ਆ ਪਰ ਸੋ ਵੈਸ਼ਨੋ ਸੋ ਜਸੇ ਉੱਪਰ ਸੋ ਪ੍ਰਸੰਨ ਬਿਸਨ ਕੀ ਮਾਇਆ ਤੇ ਹੋਈ ਪਹਿਨਾ ਕਰਮ ਕਰਤ ਹੋਵੈ ਨੇ ਕਰਮ ਤਿਸ ਵੈਸ਼ਨੋ ਕਾ ਨਿਰਮਲ ਧਰਮ ਕਾਹੂ ਫਲ ਕੀ ਇੱਛਾ ਨਹੀਂ ਬਾਚੈ ਕੇਵਲ ਭਗਤ ਕੀਰਤਨ ਸੰਗ ਰਾਚੈ ਮੰਤਨ ਅੰਤਰ ਸਿਮਰਨ ਗੋਪਾਲ ਸਭ ਉੱਪਰ ਹੋਵਤ ਕਿਰਪਾਲ ਆਪ ਦਿਰੜੈ ਅਵਰੈ ਨਾਮ ਜਪਾਵੈ ਨਾਨਕ ਉਹ ਵੈਸ਼ਨੋ ਪਰਮ ਗਤ ਪਾਵੈ ਭਗਵਤੀ ਭਗਵੰਤ ਭਗਤ ਕਾ ਰੰਗ ਸਗਲ ਤਿਆਗੈ ਦੁਸ਼ਟ ਕਾ ਸੰਗ ਮਨ ਤੇ ਬਿਨਸੈ ਸਗਲਾ ਭਰਮ ਕਰ ਪੂਜੈ ਸਗਲ ਪਾਰ ਬ੍ਰਾਹਮਣ ਸਾਧ ਸੰਗ ਪਾਪਾਂ ਮਲ ਖੋਵੈ ਤਿਸ ਭਗਵਤੀ ਕੀਮਤ ਉੱਤਮ ਹੋਵੈ ਭਗਵੰਤ ਕੀ ਟਹਿਲ ਕਰੈ ਨਿਤਨੀਤ ਮੰਤਨ ਅਰਪੈ ਬਿਸ਼ਨ ਪ੍ਰੀਤ ਹਰ ਕੇ ਚਰਨ ਹਿਰਦੇ ਵਸਾਵੈ ਨਾਨਕ ਐਸਾ ਭਗਵਤੀ ਭਗਵੰਤ ਕੋ ਪਾਵੈ ਸੋ ਪੰਡਿਤ ਜੋ ਮਨ ਪ੍ਰਬੁਧੈ ਰਾਮ ਨਾਮ ਆਤਮੈ ਸੋਧੈ ਰਾਮ ਨਾਮ ਸਾਰ ਰਸ ਪੀਵੈ ਉਸ ਪੰਡਿਤ ਕੈ ਉਪਦੇਸ਼ ਜਗ ਜੀਵੈ ਹਰ ਕੀ ਕਥਾ ਹਿਰਦੇ ਵਸਾਵੈ ਸੋ ਪੰਡਿਤ ਫਿਰ ਜੋ ਨ ਆਵੈ ਵੇਦ ਪੁਰਾਣ ਸਿਮਰਤ ਬੂਜੈ ਮੂਲ ਸੂਖਮ ਮੈਂ ਜਾਣੈ ਅਸਤੂਲ ਚਉ ਵਰਨਾ ਕੋ ਦੇ ਉਪਦੇਸ਼ ਨਾਨਕ ਉਸ ਪੰਡਿਤ ਕੋ ਸਦਾ ਦੇਸਾ ਬੀਜ ਮੰਤਰ ਸਰਵ ਕੋ ਗਿਆਨ ਚਉ ਵਰਨਾ ਮੈਂ ਜਪੈ ਕੋ ਨਾਮ ਜੋ ਜੋ ਜਪੈ ਤਿਸ ਕੀ ਗਤ ਹੋਏ ਸਾਧ ਸੰਗ ਪਾਵੈ ਜਨ ਕੋਇ ਕਰ ਕਿਰਪਾ ਅੰਤਰ ਉਰਧਾਰੈ ਪਸ ਪ੍ਰੇਤ ਮੁਕਤ ਪਾਥਰ ਕਉਤਾਰੈ ਸਰਵ ਰੂਪ ਕਾਇ ਔਖਦ ਨਾਮ ਕਲਿਆਣ ਰੂਪ ਮੰਗਲ ਗੁਣ ਗਾਮ ਕਾਹੂ ਜੁਗਤ ਕਿਤੇ ਨਾ ਪਾਈਐ ਧਰਮ ਨਾਨਕ ਤਿਸ ਮਿਲੈ ਜਿਸ ਲਿਖਿਆ ਧੁਰ ਕਰਮ ਇਸ ਕੈ ਮਨ ਪਾਰ ਬ੍ਰਹਮ ਕਾ ਨਹੀਂ ਵਾਸ ਤਿਸ ਕਾ ਨਾਮ ਸਤ ਰਾਮ ਦਾਸ ਆਤਮਰਾਮ ਤਿਸ ਨਦਰੀ ਆਇਆ ਦਾਸ ਸੰਤਨ ਭਾਏ ਤਿਨ ਪਾਇਆ ਸਦਾ ਨਿਕਟ ਨਿਕਟ ਹਰ ਜਾਨ ਸੋ ਦਾਸ ਦਰਗੈ ਪਰਵਾਨ ਆਪਣੇ ਦਾਸ ਕੋ ਆਪ ਕਿਰਪਾ ਕਰੈ ਤਿਸ ਦਾਸ ਕੋ ਸਭ ਸੋਗੀ ਪਾਰਾਇ ਸਗਲ

ਹਰਕ ਤੈਸਾ ਉਸ ਸੋਗ ਸਦਾ ਆਨੰਦ ਤੈ ਨਹੀਂ ਬਯੋਗ ਤੈਸਾ ਸੁਵਰਨ ਤੈਸੀ ਉਸ ਮਾਟੀ ਤੈਸਾ ਅੰਮ੍ਰਿਤ ਤੈਸੀ ਬ ਖਾਟੀ ਤੈਸਾ ਮਾਨ ਤੈਸਾ ਅਭਿਮਾਨ ਤੈਸਾ ਰੰਗ ਤੈਸਾ ਰਾਜਾਨ ਜੋ ਵਰਤਾਏ ਸਾਈ ਜੁਗਤ ਨਾਨਕੋ ਪੁਰਕਈਆ ਜੀਵਨ ਮੁਕਤ ਭਾਰ ਬ੍ਰਹਮ ਕੈ ਸਗਲੇ ਠਾਉ ਜਿਤ ਜਿਤ ਕਰ ਰਾਖੈ ਤੈਸਾ ਤਿਨ ਨਾਉ ਆਪੇ ਕਰਨ ਕਰਾਵਣ ਜੋਗ ਪ੍ਰਭਾਵੈ ਸੋਈ ਫੁਨ ਹੋਗ ਪਸਰਿਓ ਆਪ ਹੋਏ ਅੰਤ ਤਰੰਗ ਲਖੈ ਨ ਜਾਏ ਪਾਰ ਬ੍ਰਹਮ ਕੈ ਰੰਗ ਜੈਸੀ ਮਤ ਦੇ ਤੈਸਾ ਪ੍ਰਗਾਸ ਪਾਰ ਬ੍ਰਹਮ ਕਰਤਾ ਅਵਨਾਸ ਸਦਾ ਸਦਾ ਸਦਾ ਦਇਆਲ ਸਿਮਰ ਸਿਮਰ ਨਾਨਕ ਭੈ ਨਿਹਾਲ ਸਲੋਕ ਉਸਤ ਕਰੈ ਅਨੇਕ ਜਨ ਅੰਤ ਨ ਪਾਰਾ ਵਾਰੀ ਨਾਨਕ ਰਚਨਾ ਪ੍ਰਵਰਤੀ ਬਹੁ ਵਿਧ ਅਨਕ ਪ੍ਰਕਾਰ ਅਸ਼ਟਪਦੀ ਕਈ ਕੋਟ ਹੋਏ ਪੂਜਾਰੀ ਕਈ ਕੋਟ ਆਚਾਰ ਵਿਵਹਾਰੀ ਕਈ ਕੋਟ ਬਹਿ ਤੀਰਥ ਵਾਸੀ ਕਈ ਕੋਟ ਬਣ ਭਰਮੈ ਉਦਾਸੀ ਕਈ ਕੋਟ ਵੇਦ ਕੈ ਸਰੋਤੇ ਕਈ ਕੋਟ ਤਪੀਸਰ ਹੋਤੇ ਕਈ ਕੋਟ ਆਤਮ ਧਿਆਨ ਧਾਰੈ ਕਈ ਕੋਟ ਕਾਵ ਕਾਵ ਵਿਚਾਰੈ ਕਈ ਕੋਟ ਨਵਤ ਨਾਮ ਤੇ ਆਵੈ ਨਾਨਕ ਕਰਤੇ ਕਾ ਅੰਤ ਨ ਪਾਵੈ ਕਈ ਕੋਟ ਭੈ ਅਭਿਮਾਨੀ ਕਈ ਕੋਟ ਅੰਧ ਅਗਿਆਨੀ ਕਈ ਕੋਟ ਗਿਰਪਨ ਕਠੋਰ ਕਈ ਕੋਟ ਆਭਿਗਿਆ ਤਮਨੇ ਘੋਰ ਕਈ ਕੋਟ ਪਰ ਦਰੁ ਕੋਹਿਰੈ ਕਈ ਕੋਟ ਪਰ ਦੁਖ ਨ ਕਰੈ ਕਈ ਕੋਟ ਮਾਇਆ ਸ਼ਰਮ ਮਾਹੇ ਕਈ ਕੋਟ ਪਰਦੇਸ਼ ਪਰਮਾਹੇ ਜਿਤ ਜਿਤ ਲਾਵੁ ਤਿਤ ਤਿਤ ਲਗਨਾ ਨਾਨਕ ਕਰਤੇ ਕੀ ਜਾਣੈ ਕਰਤਾ ਰਚਨਾ ਕਈ ਕੋਟ ਸਜਤੀ ਜੋਗੀ ਕਈ ਕੋਟ ਰਾਜੈ ਰਖ ਭੋਗੀ ਕਈ ਕੋਟ ਪੰਖੀ ਸਰਪ ਉਪਾਏ ਕਈ ਕੋਟ ਪਾਥਰ ਬਿਰਖ ਨਿਭਜਾਏ ਕਈ ਕੋਟ ਪਵਨ ਪਾਣੀ ਬਹਿ ਸੰਤਰ ਕਈ ਕੋਟ ਦੇਸ਼ ਭੂ ਮੰਡਲ ਕਈ ਕੋਟ ਸਸੀਰ ਸੂਰ ਨਖੇਤਰ ਕਈ ਕੋਟ ਦੇਵ ਦਾਨਵੇਂਦਰ ਸਿਰ ਛਤਰ ਸਗਲ ਸਮਗਰੀ ਆਪਣੇ ਸੂਤ ਧਾਰ ਹੈ ਨਾਨਕ ਜਿਸ ਜਿਸ ਭਾਵੈ ਤਿਸ ਤਿਸ ਨਿਸਤਾਰ ਹੈ ਕਈ ਕੋਟ ਰਾਜਸਥਾਨ ਸਤ ਕਈ ਕੋਟ ਵੇਦ ਪੁਰਾਣ ਸਿਮਰਤ ਅਰ ਸਾਸਤ ਕਈ ਕੋਟ ਕੀ ਰਤਨ ਸੰਬੋਧ ਹੈ ਕਈ ਕੋਟ ਨਾਨਾ ਪ੍ਰਕਾਰ ਜਨਤ ਕਈ ਕੋਟ ਕੀ ਅਚਰ ਜੀਵੇ ਕਈ ਕੋਟ ਗਿਰੀ ਮੇਰ ਸਵਰਣ ਥੀਵੇ ਕਈ ਕੋਟ ਜਖ ਕਿਰਨ ਪਿਸਾਚ ਕਈ ਕੋਟ ਭੂਤ ਪ੍ਰੇ ਸੁਕਰ ਮਿਰਗਾਚ ਸਭ ਤੇ ਨੇਰਾ ਸਭ ਹੂੰ ਤੈ ਦੂਰ ਨਾਨਕ ਆਪ ਅਲਿਪਤ ਰਿਆ ਭਰਪੂਰ ਕਈ ਕੋਟ ਪਾਤਾਲ ਕੇ ਵਾਸੀ ਕਈ ਕੋਟ ਨਰਕ ਸੁਰਗ ਨਿਵਾਸੀ ਕਈ ਕੋਟ ਜਨਮੈ ਜੀਵੈ ਮਾਰੈ ਕਈ ਕੋਟ ਬਹੁ ਜੂਨੀ ਫਿਰੈ ਕਈ ਕੋਟ ਬੈਠਤ ਹੀ ਖਾਹੇ ਕਈ ਕੋਟ ਕਾਲੈ ਥੱਕ ਪਾਹੇ ਕਈ ਕੋਟ ਕੀਏ ਧਨਵੰਤ ਕਈ ਕੋਟ ਮਾਇਆ ਮੈਂ ਚਿੰਤ ਜੈ ਜੈ ਭਾਣਾ ਤੈ ਤੈ ਰਾਖੇ ਨਾਨਕ ਸਭ ਕਿਛੁ ਪ੍ਰਭ ਕੈ ਹਾਥੇ ਕਈ ਕੋਟ ਪਏ ਵੈਰਾਗੀ ਰਾਮ ਨਾਮ ਸੰਗਤ ਨਿਵਲਾਗੀ ਕਈ ਕੋਟ ਪ੍ਰਭ ਕੌਖੋ ਜੰਤੇ ਆਤਮੈ ਪਾਰ ਬ੍ਰਹਮ ਲਹੰਤੇ ਕਈ ਕੋਟ ਦਰਸ਼ਨ ਪ੍ਰਭ ਪਿਆਸ ਕਈ ਕੋਟ ਪ੍ਰਭ ਕੌਖੋ ਜੰਤੇ ਆਤਮੈ ਪਾਰ ਬ੍ਰਹਮ ਲਹੰਤੇ ਕਈ ਕੋਟ ਦਰਸ਼ਨ ਪ੍ਰਭ ਪਿਆਸ ਤਿਨਕੋ ਮਿਲਿਓ ਪ੍ਰਭ ਅਵਿਨਾਸ ਕਈ ਕੋਟ ਮੰਗੈ ਸਤ ਸੰਗ ਪਾਰ ਬ੍ਰਹਮ ਤਿਨ ਲਾਗਾ ਰੰਗ ਜਿਨ ਕੋ ਹੋਏ ਆਪ ਸੋ ਪ੍ਰਸੰਨ ਨਾਨਕ ਤੇ ਜਨ ਸਦਾ ਧਨ ਧਨ ਕਈ ਕੋਟ ਖਾਣੀ ਅਰ ਖੰਡ ਕਈ ਕੋਟ ਆਕਾਸ਼ ਬ੍ਰਹਿਮੰਡ ਕਈ ਕੋਟ ਹੋਏ ਅਵਤਾਰ ਕਈ ਜੁਗਤ ਕਿੰਨੋ ਵਿਸਤਾਰ ਕਈ ਵਾਰ ਪਸਰਿਓ ਪਸਾਰ ਸਦਾ ਸਦਾ ਇੱਕ ਇੱਕ ਅੰਕਾਰ ਕਈ ਕੋਟ ਕਿੰਨੇ ਬਹੁ ਭਾਤ ਪ੍ਰਭ ਤੇ ਹੋਏ ਪ੍ਰਭ ਮਾਹੇ ਸਮਾਤ ਅੰਕਾ ਅੰਤ ਨ ਜਾਣੈ ਕੋਈ ਆਪੇ ਆਪ ਨਾਨਕ ਪ੍ਰਭ ਸੋਈ ਕਈ ਕੋਟ ਪਾਰ ਬ੍ਰਹਮ ਕੈ ਦਾਸ ਤਿਨ ਹੋਵ ਤੇ ਆਤਮ ਪ੍ਰਗਾਸ ਕਈ ਕੋਟ ਤਤ ਕੈ ਵੇਤੇ ਸਦਾ ਨਿਹਾਰੈ ਕੋ ਨੇਤਾਰੇ ਕਈ ਕੋਟ ਨਾਮ ਰਸ ਪੀਵੈ ਅੰਮ੍ਰਿਤ ਭੈ ਸਤ ਸਦ ਹੀ ਜੀਵੈ ਕਈ ਕੋਟ ਨਾਮ ਗੁਣ ਗਾਵੈ ਆਤਮ ਰਸ ਸੁਖ ਸਹਿ ਸਮਾਵੈ ਆਪਣੇ ਜਨ ਕੋ ਸਾ ਸਾ ਸਮਾਰੇ ਨਾਨਕੋਇ ਪਰਮੇਸ਼ਰ ਕੇ ਪਿਆਰੇ ਸਲੋਕ ਕਰਨ ਕਾਰਨ ਪ੍ਰਭ ਏਕ ਹੈ ਦੂਸਰ ਨਾਹੀ ਕੋਈ ਨਾਨਕ ਤਿਸ ਬਲਿਹਾਰਣ ਜਲ ਥਲ ਮਹੀਅਲ ਸੋਏ ਅਸ਼ਟਪਦੀ ਕਰਨ ਕਰਾਵਣ ਕਰਨ ਜੋਗ ਜੋ ਤਿਸ ਭਾਵੈ ਸੋਈ ਹੋ ਖਿਨਮੈ ਥਾਪ ਉਥਾਪਣ ਹਾਰਾ ਅੰਤ ਨਹੀਂ ਕਿਛ ਪਾਰਾ ਵਾਰਾ ਹੁਕਮੈ ਅਧਾਰ ਅਧਰ ਹਾਵੈ ਹੁਕਮੈ ਉਪਜੈ ਹੁਕਮ ਸਮਾਵੈ।

ਮਾਨੁੱਖ ਗਤ ਪਾਵੈ ਪ੍ਰਭਾਵੈ ਤਮ ਪਾਥਰ ਤਰਾਵੈ ਪ੍ਰਭਾਵੈ ਬਿਨਸਾਤੇ ਰਾਖੈ ਪ੍ਰਭਾਵੈ ਤਾਂ ਹਰ ਗੁਣ ਭਾਖੈ ਪ੍ਰਭਾਵੈ ਤਾਂ ਪਤ ਤੋਂ ਉਧਾਰੈ।

ਆਵੇ ਕਉ ਮਨੁੱਖ ਤੇ ਕਿਆ ਹੋਈ ਆਵੇ ਜੋ ਤਿਸ ਭਾਵੈ ਸੋਈ ਕਰਾਵੇ ਇਸ ਕੈ ਹੱਥ ਹੋਈ ਧਨ ਸਭ ਕਿਛ ਲਈ ਜੋ ਤਿਸ ਭਾਵੈ ਸੋਈ ਕਰੀ ਅਨਜਾਨਤ ਵਿਖਿਆ ਮੈਂ ਰਚੈ ਜੀ ਜਾਣਤੇ ਆਪਣੇ ਆਪ ਬਚੈ ਪਰ ਮੈਂ ਭੂਲਾ ਦੈ ਦਿਸ ਧਾਵੈ ਨਿਮਖ ਮਾਈ ਚਾਰ ਕੁੰਟ ਫਿਰ ਆਵੇ ਕਰ ਕਿਰਪਾ ਜਿਸ ਆਪਣੀ ਭਗਤ ਦੇ ਨਾਨਕ ਤੇ ਜਨ ਨਾਮ ਮਿਲੇ ਖਿਨ ਮੈਂ ਨੀਚ ਕੀਟ ਕਉ ਰਾਜ ਪਾਰ ਬ੍ਰਹਮ ਗਰੀਬ ਨਿਵਾਜ ਜਾਂ ਕਾ ਦ੍ਰਿਸ਼ਟ ਕਛੂ ਨ ਆਵੈ ਤਿਸ ਤਤਕਾਲ ਦੈ ਦਿਸ ਪ੍ਰਗਟਾਵੈ ਜਾਂ ਕੋ ਆਪਣੀ ਕਰੈ ਬਖਸ਼ੀਸ ਤਾਂ ਕਾ ਲੇਖਾ ਨ ਗਣੈ ਜਗਦੀਸ਼ ਜੀਓ ਪਿੰਡ ਸਭ ਤਿਸਕੀ ਰਾਸ ਕਟਕਟ ਪੂਰਨ ਬ੍ਰਹਮ ਪ੍ਰਗਾਸ ਆਪਣੀ ਬਣਤਿਆ ਬਣਾਈ ਨਾਨਕ ਜੀਵੈ ਦੇਖ ਵਡਾਈ ਇਸਕਾ ਬਲ ਨਾਹੀ ਅਸਹਾਤ ਕਰਨ ਕਰਾਵਣ ਸਰਬ ਕੋ ਨਾਥ ਆਗਿਆਕਾਰੀ ਬੱਪਰਾ ਜੀਓ ਜੋ ਤਿਸ ਭਾਵੈ ਸੋਈ ਹੁਣ ਥੀਓ ਕਬ ਹੂੰ ਊਚ ਨੀਚ ਮੈਂ ਬਸੈ ਕਬ ਹੂੰ ਸੋਗ ਹਰ ਖਰੰਗ ਹੱਸੈ ਕਬ ਹੂੰ

ਅੰਮ੍ਰਿਤ ਪੀਓ ਸਦਾ ਸੁਹੇਲਾ ਕਰ ਲੈ ਜੀਓ ਨੈਨੂ ਭੇਖ ਠਾਕਰ ਕਾ ਰੰਗ ਸਾਰ ਸੰਗ ਬਿਨਸੈ ਸਭ ਸੰਗ ਚੰਨ ਚੱਲੂ ਮਾਰ ਗੋਬਿੰਦ ਮਿਟੇ ਪਾਪ ਜਪੀਏ ਹਰ ਬਿੰਦ ਕਰ ਹਰ ਕਰਮ ਸਰਵਣ ਹਰ ਕਥਾ ਹਰ ਦਰਗੈ ਨਾਨਕ ਉਜਲ ਮਥਾ ਬੜਭਾਗੀ ਤੇ ਜਨ ਜਗ ਮਾਏ ਸਦਾ ਸਦਾ ਹਰ ਕੇ ਗੁਣ ਗਾਏ ਰਾਮ ਨਾਮ ਜੋ ਕਰੇ ਵਿਚਾਰ ਸੇ ਤਨਵੰਤ ਗਣੀ ਸੰਸਾਰ ਮੰਤਨ ਮੁਖ ਬੋਲੇ ਹਰ ਮੁਖੀ ਸਦਾ ਸਦਾ ਜਾਣੋ ਤੈ ਸੁਖੀ ਏਕੋ ਏਕ ਏਕ ਪਛਾਣੈ ਤੁਕ ਜੀਓ ਸੋਜੀ ਜਾਣੈ ਨਾਮ ਸੰਗ ਜਿਸ ਕਾ ਮਨ ਮਾਨਿਆ ਨਾਨਕ ਤਿਨੈ ਨਿਰੰਜਣ ਜਾਣੇ ਆ ਗੁਰਪ੍ਰਸਾਦ ਆਪਣੇ ਆਪ ਸੁਜਹਿ ਤਿਸ ਕੀ ਜਾਣੋ ਤ੍ਰਿਸ਼ਨਾ ਬੁਝਹਿ ਸਾਧ ਸੰਗ ਹਰ ਹਰ ਜਸ ਕਹਿ ਸਰਵ ਰੂਪ ਤਿਉ ਹਰ ਜਨ ਰਹਿਤ ਅੰਦਨ ਕੀਰਤਨ ਕੇਵਲ ਵਖਿਆਣ ਗ੍ਰਹਿ ਹਸਤ ਮੈਂ ਸੋਈ ਨਿਰਵਾਣ ਏਕ ਉਪਰ ਜੇ ਜਨ ਕੀ ਆਸਾ ਤਿਸ ਕੀ ਕਟੀਐ ਜਮ ਕੀ ਫਾਸਾ ਪਾਰ ਬ੍ਰਹਮ ਕੀ ਜਿਸ ਮਨ ਭੂਖ ਨਾਨਕ ਤਿਸੈ ਨ ਲਾਗੈ ਦੁਖ ਜਿਸ ਕੋ ਹਰ ਬ੍ਰਹਮਣ ਚਿਤੇ ਆਵੈ ਸੋ ਸੰਤ ਸੁਹੇਲਾ ਨਹੀਂ ਦਲਾਵੈ ਜਿਸ ਪ੍ਰਭੇ ਆਪਣਾ ਕਿਰਪਾ ਕਰੈ ਸੋ ਸੇਵ ਕੋ ਕਿਸ ਤੇ ਡਰੈ ਜੈਸਾ ਸਾ ਤੈਸਾ ਦ੍ਰਿਸ਼ਟਾਇਆ ਆਪਣੇ ਕਾਰਜ ਮੈਂ ਆਪ ਸਮਾਇਆ ਸੋਧ ਸੋਧ ਸੋਧ ਸੀਜਿਆ ਗੁਰਪ੍ਰਸਾਦ ਤਤ ਸਭ ਬੂਝਿਆ ਜਬ ਦੇਖੋ ਤਬ ਸਭ ਕਿਛ ਮੂਲ ਨਾਨਕ ਸੋ ਸੂਖਮ ਸੋਈ ਅਸਥੂਲ ਨੈ ਕੇ ਜਨਮੈ ਨੈ ਕਿਛ ਮਰੈ ਆਪਣ ਚਲਤੇ ਆਪ ਹੀ ਕਰੈ ਆਪਣ ਜਾਪਣ ਦ੍ਰਿਸ਼ਟ ਅਨ ਦ੍ਰਿਸ਼ਟ ਆਗਿਆਕਾਰੀ ਧਾਰੀ ਸਭ ਸ੍ਰੇਸ਼ਟ ਨਾਪੇ ਆਪ ਸਗਲ ਮੈਂ ਆਪ ਅਣਕ ਜੁਗਤ ਰਜ ਥਾਪ ਉਥਾਪ ਅਵਨਾਸ਼ੀ ਨਾ ਹੀ ਕਿਛ ਖੰਡ ਧਾਰਨ ਧਾਰ ਰਹੇ ਬ੍ਰਹਿਮੰਡ ਅਲੱਖ ਭੇ ਪੁਰਖ ਪ੍ਰਤਾਪ ਆਪ ਚ ਭਾਏ ਤਨਾਨਕ ਜਾਪ ਜਿਨ ਪ੍ਰਵਿਜਾਤਾ ਸੋ ਸ਼ੋਭਾ ਬੰਤ ਸਗਲ ਸੰਸਾਰ ਉਦਰ ਤਨ ਮੰਤ ਪ੍ਰਭ ਕੈ ਸੇਵਕ ਸਗਲ ਉਧਾਰਨ ਪ੍ਰਭ ਕੈ ਸੇਵਕ ਦੁਖ ਵਿਸਾਰਨ ਆਪੇ ਮੇਲੇ ਕਿਰਪਾਲ ਗੁਰ ਕਾ ਸ਼ਬਦ ਜਪੈ ਨਿਹਾਲ ਉਨਕੀ ਸੇਵਾ ਸੋਈ ਲਾਗੈ ਜਿਸਨੂੰ ਕਿਰਪਾ ਕਰੇ ਬਡ ਭਾਗੈ ਨਾਮ ਜਪਤ ਪਾਵੈ ਬਿਸਰਾਮ ਨਾਨਕ ਤਿਨ ਪੁਰ ਕੋ ਉੱਤਮ ਕਰਮਾਨ ਜੋ ਕਿਛ ਕਰੈ ਸੁਪ੍ਰਭ ਕੈ ਰੰਗ ਸਦਾ ਸਦਾ ਬਸੈ ਹਰ ਸੰਗ ਸਹਿ ਸਵਾਏ ਹੋਵੈ ਸੋ ਹੋਈ ਕਰਨੀ ਹਰ ਪਛਾਣੈ ਸੋਇ ਪ੍ਰਭ ਕਾ ਕੀਆ ਜਨਮੀਠ ਲਗਾਨਾ ਜੈਸਾ ਸਾ ਤੈਸਾ ਦ੍ਰਿਸ਼ਟਾਨਾ ਜਿਸ ਤੇ ਉਪਜੈ ਤਿਸ ਮਾਹੀ ਸਮਾਏ ਸੁਖਨ ਦਾਨ ਉਨਹੂੰ ਬਣਿਆਏ ਆਪ ਸਕੋ ਆਪ ਦੀਨੋ ਮਾਨ ਨਾਨਕ ਪ੍ਰਭ ਜਨ ਏਕੋ ਜਾਣ ਸਲੋਕ ਸਰਵ ਕਲਾ ਭਰਪੂਰ ਪ੍ਰਭ ਬਿਰਥਾ ਜਾਣਨ ਹਾਰ ਜਾਂ ਕਹਿ ਸਿਮਰਨ ਉਦਰੀਐ ਨਾਨਕ ਤਿਸ ਬਲਿਹਾਰ ਅਸ਼ਟਪਦੀ ਟੂਟੀ ਗਾਂਡਨ ਹਾਰ ਗੋਪਾਲ ਸਰਵ ਜੀਆਂ ਆਪੇ ਪ੍ਰਤਪਾਲ ਸਗਲ ਕੀ ਚਿੰਤਾ ਜਿਸ ਮਨ ਮਾਹੀ ਤਿਸ ਤੇ ਬਿਰਥਾ ਕੋਈ ਨਾਹੀ ਰੇ ਮਨ ਮੇਰੈ ਸਦਾ ਹਰ ਜਾਪ ਅਵਨਾਸ਼ੀ ਪ੍ਰਭ ਆਪੇ ਆਪ ਆਪਣ ਕੀਆ ਕਿਛ ਨ ਹੋਈ ਜਿਸੋ ਪ੍ਰਾਣੀ ਲੋਚੈ ਕੋਈ ਤਿਸ ਬਿਨਾ ਹੀ ਤੇਰਾ ਕਿਛ ਕਾਮ ਗਾਤ ਨਾਨਕ ਜਪ ਏਕ ਹਰ ਨਾਮ ਰੂਪ ਬੰਤ ਹੋਏ ਨਾਹੀ ਮੋਹ ਹੈ ਪ੍ਰਭ ਕੀ ਜੋ ਸਗਲ ਕਟ ਸੋ ਹੈ ਅਨਵੰਤਾ ਹੋਏ ਕਿਆ ਕੋ ਗਰਬ ਹੈ ਜਾਂ ਸਭ ਕਿਸ ਤਿਸ ਕਾ ਦੀਆ ਦਰਬ ਹੈ ਅਸੂਰਾ ਜੇ ਕੋ ਕਹਾਵੈ ਪ੍ਰਭ ਕੀ ਕਲਾ ਬਿਨਾ ਕਹਿ ਧਾਵੈ ਜੇ ਕੋ ਹੋਏ ਬਹਿ ਦਾ ਤਾਰ ਤਿਸ ਦੇਨ ਹਾਰ ਜਨ ਗਾਵਾਰ ਜਿਸ ਗੁਰਪੁਰਸਾ ਟੁੱਟੈ ਹੋ ਰੋਗ ਨਾਨਕ ਸੋ ਜਨ ਸਦਾ ਰੋਗ ਜਿਉ ਮੰਦਰ ਕਉ ਥਾਮੈ ਥੰਮਣ ਤਿਉਂ ਗੁਰ ਕਾ ਸ਼ਬਦ ਮਨੈ ਅਸਥੰਮਣ ਜਿਉ ਪਾਖਾਣ ਨਾਵ ਚੜ੍ਹਤਾ ਰਹਿ ਪ੍ਰਾਣੀ ਗੁਰ ਚਾਰਣ ਲਾਗਤ ਨਿਸਤਾ ਰਹਿ ਜਿਉ ਅੰਧਕਾਰ ਦੀਪਕ ਪ੍ਰਗਾਸ ਗੁਰਦਰਸ਼ਨ ਦੇਖ ਮਨ ਹੋਏ ਵਿਗਾ ਜਿਉ ਮਾਂ ਧਿਆਨ ਮੈਂ ਮਾਰਗ ਪਾਵੈ ਤਿਉ ਸਾਧੂ ਸੰਗ ਮਿਲ ਜੋਤ ਪ੍ਰਗਟਾਵੈ ਤਿੰਨ ਸੰਤਨ ਕੀ ਬਾਛੋ ਧੂਰ ਨਾਨਕ ਕੀ ਹਰ ਲੋਚਾਂ ਪੂਰ ਮਨ ਮੂਲ ਕਾਹੇ ਬਿਲ ਲਾਈਐ ਪੁਰਬ ਲਿਖੇ ਕਾ ਲਿਖਿਆ ਪਾਈਐ ਦੁਖ ਸੁਖ ਪ੍ਰਭ ਦੇਵਨ ਹਾਰ ਅਵਰ ਤਿਆਗ ਤੂੰ ਕਿਸੈ ਚਿਤਾਰ ਜੋ ਕਿਛ ਕਰੈ ਸੋਈ ਸੁਖਮਾਨ ਭੂਲਾ ਕਾਹੇ ਫਿਰੈ ਆਜਾਨ ਕੌਣ ਵਸਤ ਆਈ ਤੇਰਾ ਸੰਗ ਲਪਟ ਰਹੇ ਰਸ ਲੋਭੀ ਪਾਤੰਗ ਰਾਮ ਨਾਮ ਜਪ ਹਿਰਦੇ ਮਾਹੀ ਨਾਨਕ ਪਤ ਸੇਤੀ ਕਰ ਜਾਹੇ ਜਿਸ ਬਖਰ ਕੋ ਲੈਣ ਤੂੰ ਆਇਆ ਰਾਮ ਨਾਮ ਸੰਤਨ ਕਰ ਪਾਇਆ ਤਜ ਅਭਿਮਾਨ ਲੇਹੋ ਮਨ ਮੂਲ ਰਾਮ ਨਾਮ ਹਿਰਦੇ ਮੈਂ ਤੋਲ ਲਾਗ ਖੇਬ ਸੰਤਾਂ ਸੰਗ ਚਾਲ ਅਵਰ ਤਿਆਗ ਵਿਖਿਆ ਜੰਜਾਲ ਧਨ ਧਨ ਕਹੇ ਸਭ ਕੋਈ ਮੁਖ ਪੂਜਲ ਹਰ ਦਰਗੈ ਸੋਈ ਏ ਵਪਾਰ ਬਿਰਲਾ ਵਪਾਰ ਹੈ ਨਾਨਕ ਤਾਂ ਕਹਿ ਸਤ ਬਲਿਹਾਰ ਹੈ ਚਰਨ ਸਾਧ ਕਹਿ ਧੋਇ ਧੋ ਪੀਓ ਅਰਪ ਸਾਧ ਕੋ ਆਪਣਾ ਜੀਓ
ਸਾਧਕੇ ਤੋਰ ਕਰੋ ਇਸ਼ਨਾਨ, ਸਾਧੂ ਪਰ ਜਾਈਐ ਕੁਰਬਾਨ, ਸਾਧ ਸੇਵਾ ਪਟ ਭਾਗੀ ਪਾਈਐ, ਸਾਧ ਸੰਗ ਹਰ ਕੀਰਤਨ ਗਾਈਐ, ਅਨਕ ਬਜਨ ਤੇ ਸਾਧੂ ਰਾਖੈ ਹਰ ਗੁਣ ਗਾਏ, ਅੰਮ੍ਰਿਤ ਰਸ ਚਾਖੈ ਉਠ ਗਹੀ ਸੰਤੈ ਦਰਿਆਇਆ, ਸਰਬ ਸੁਖ ਨਾਨਕ ਤੇ ਪਾਇਆ, ਮ੍ਰਿਤ ਕਉ ਜੀ ਵਾਲਣ ਹਾਰ, ਭੁੱਖੈ ਕਉ ਦੇਵਤਾ ਆਧਾਰ, ਸਰਬ ਨਿਧਾਨ ਜਾਕੇ ਦ੍ਰਿਸ਼ਟੀ ਮਾਹੇ, ਪੁਰਬ ਲੈ ਕੇ ਕਾਲ ਲਹਿਣਾ ਪਾਹੇ, ਸਭਕੇ ਤਿਸਕਾਉ ਕਰਨੈ ਜੋਗ, ਤਿਸ ਬਿਨ ਦੂਸਰ ਹੋਆ ਨ ਹੋਗ, ਸਦਾ ਜਪ ਜਨ ਸਦਾ ਸਦਾ ਦਿਨ ਰਹਿਣੀ, ਸਭ ਤੈ ਊਚ ਨਿਰਮਲੇ ਕਰਨੀ, ਕਾਰ ਕਿਰਪਾ ਜਿਸ ਕਉ ਨਾਮ ਦੀਆ, ਨਾਨਕ ਸੋ ਜਨ ਨਿਰਮਲ ਥੀਆ, ਜਾਂ ਕਹਿ ਮਨ ਗੁਰ ਕੀ ਪ੍ਰਤੀਤ, ਜਿਨ ਆਵੈ ਹਰ ਪ੍ਰਭ ਚੀਤ, ਭਗਤ ਭਗਤ ਸੁਣੀਐ ਤਿਉ ਲੋਏ, ਜਾਂ ਕਹਿ ਹਿਰਦੈ ਕੋ ਹੋਇ, ਸਚਕਾਨੀ ਸਚਤਾ ਕੀ ਰਹਿ, ਤੇ ਸੱਚ ਹਿਰਦੈ ਸਤ ਮੁਖ ਕਹਿਤ, ਸਾਚੀ ਦ੍ਰਿੜ ਸਚਾ ਆਕਾਰੀ, ਸਚ ਵਰਤੈ ਸਚਾ ਪਾਸਾਰੀ, ਪਾਰ ਬ੍ਰਹਮ ਜਿਨ ਸਚ ਕਰ ਜਾਤਾ, ਨਾਨਕ ਸੋ ਜਨ ਸਚ ਸਮਾਤਾ, ਸਲੋਕ ਹੈ ਰੂਪ ਨ ਰੇਖ ਨ ਰੰਗ, ਕਿਸ਼ਤ੍ਰੈ ਗੁਣ ਤੇ ਪ੍ਰਭਿੰਨ, ਤਿਸੈ ਬਿਜਾਇ ਨਾਨਕਾ, ਜਿਸ ਹੋਵੈ ਸੋ ਪ੍ਰਸੰਨ, ਅਸ਼ਟਪਦੀ ਅਵਨਾਸੀ ਪ੍ਰਭ ਮਨ ਮਹਿ ਰਾਖ, ਮਾਨੋ ਕੀ ਤੂੰ ਪ੍ਰੀਤ ਤਿਆਗ, ਤਿਸ ਤੈ ਪਰੈ ਨਾਹੀ ਕਿਸ ਕੋਈ, ਸਭ ਨਿਰੰਤਰ ਏਕੋ ਸੋਇ, ਆਪੇ ਬੀਨਾ ਆਪੇ ਦਾਨਾ, ਗੈਰ ਗੰਭੀਰ ਗਹੀਰ ਸੁਜਾਨਾ, ਪਾਰ ਬ੍ਰਹਮ ਪਰਮੇਸ਼ਰ ਗੋਬਿੰਦ, ਕਿਰਪਾ ਨਿਧਾਨ ਦਿਆਲ ਬਖਸੰਦ, ਸਾ ਤਰੇ ਕੀ ਚਰਨੀ ਪਾਉ, ਨਾਨਕ ਮਨ ਇਹੋ ਨਰਾਉ, ਮਨਸਾ ਪੂਰਨ ਸਰਨਾ ਜੋ, ਜੋ ਕਿਰਪਾਇਆ ਸੋਈ ਹੋ ਗਏ, ਹਰਨ ਭਰਨ ਜਾਂ ਕਰਨੀ ਤਿਰਫੋਰ, ਤਿਸਕਾ ਮੰਤਰ ਨ ਜਾਣੈ ਹੋਰ, ਆਨੰਦ ਰੂਪ ਮੰਗਲ ਸਦ ਜਾਂ ਕਹਿ, ਸਰਵ ਥੋਕ ਸੁਣੀਐ ਕਰ ਤਾਂ ਕਹਿ, ਰਾਜ ਮੈਂ ਰਾਜ, ਯੋਗ ਮੈਂ ਜੋਗੀ, ਤਪ ਮੈਂ ਤਪੀਸਰ, ਗ੍ਰਹਿ ਹਸਤ ਮੈਂ ਭੋਗੀ, ਧਿਆਇ ਧਾਏ ਭਗਤਾਂ ਸੁਖ ਪਾਇਆ, ਨਾਨਕ ਤਿਸ ਪੁਰਖ ਕਾ ਕਿਨੇ ਅੰਤ ਨ ਪਾਇਆ, ਜਾਂ ਕੀ ਲੀਲਾ ਕੀਮਤ ਨਾਹੀ, ਸਗਲ ਦੇਵ ਹਾਰੈ ਅਵਗਾਹੀ, ਪਿਤਾ ਕਾ ਜਨਮ ਕਹਿ ਜਾਣੈ ਭੂਤ, ਸਗਲ ਪਰੋਈ ਆਪਣੇ ਸੂਤ, ਸੁਮਤ ਗਿਆਨ ਧਿਆਨ ਜਿੰਦੇ, ਜਨਦਾਸ ਨਾਮ ਤੇ ਆਵੈ ਸੇ, ਤਿਉ ਗੁਣ ਮੈਂ ਜਾਂ

ਨਾਨਾ ਬਦਕਰ ਬਣਤ ਬਣਾਈ ਆਪਣੀ ਕੀਮਤ ਆਪੇ ਪਾਈ ਸਭ ਕਰ ਤਿਸਕੇ ਸਭ ਤਿਸਕੇ ਠਾਉ ਜਬ ਜਬ ਜੀਵੈ ਨਾਨਕ ਹਰ ਨਾਉ ਨਾਮ ਕੇ ਧਾਰੇ ਸਗਲੇ ਜੰਤ ਨਾਮ ਕੇ ਧਾਰੇ ਖੰਡ ਬ੍ਰਹਿਮੰਡ ਨਾਮ ਕੇ ਧਾਰੇ ਸਿਮਰਤ ਵੇਦ ਪੁਰਾਣ ਨਾਮ ਕੇ ਧਾਰੇ ਸੁਣਨ ਗਿਆਨ ਧਿਆਨ ਨਾਮ ਕੇ ਧਾਰੇ ਆਕਾਸ਼ ਪਤਾਲ ਨਾਮ ਕੇ ਧਾਰੇ ਸਗਲ ਆਕਾਰ ਨਾਮ ਕੇ ਧਾਰੇ ਪੁਰੀਆਂ ਸਭ ਭਵਨ ਨਾਮ ਕੇ ਸੰਗ ਕੁਦਰੈ ਸੁਣ ਸਰਾਵਣ ਕਰ ਕਿਰਪਾ ਜਿਸੇ ਆਪਣੇ ਨਾਮ ਲਾਏ ਨਾਨਕ ਚੌਥੇ ਪਦ ਮੈਂ ਸੋ ਜਨ ਗਤ ਪਾਏ ਰੂਪ ਸਤ ਜਾਂਕਾ ਸਤ ਅਸਥਾਨ ਪੁਰਖ ਸਤ ਕੇਵਲ ਪ੍ਰਧਾਨ ਕਰਸੂ ਸਤ ਸਤਜਾਂ ਕੀ ਬਾਣੀ ਕਰਤੂਤ ਸਤ ਸਤ ਜਾਂ ਕੀ ਬਾਣੀ ਸਤ ਪੁਰਖ ਸਭ ਮਾਹੀ ਸਮਾਣੀ ਸਤ ਕਰਮ ਜਾਂ ਕੀ ਰਚਨਾ ਸਤ ਮੂਲ ਸਤ ਸਤ ਉਤਪਤ ਸਤਕਰਣੀ ਨਿਰਮਲ ਨਿਰਮਲੀ ਜਿਸੈ ਬਜਾਇ ਤਿਸੈ ਸਭ ਭਲੀ ਸਤ ਨਾਮ ਪ੍ਰਭ ਕਾ ਸੁਖਦਾਈ ਵਿਸ਼ਵਾਸ ਸਤ ਨਾਨਕ ਗੁਰ ਤੇ ਪਾਈ ਸਤ ਬਚਨ ਸਾਧੂ ਉਪਦੇ ਸਤੇ ਜਨ ਜਾਂ ਕਹਿਰਦੈ ਪਰਵੇ ਸਤ ਨਰਤ ਬੂਜੈ ਜੇ ਕੋਈ ਨਾਮ ਜਪ ਤਾਂ ਕੀ ਗਤ ਹੋਇ ਆਪ ਸਤ ਕੀ ਆ ਸਭ ਸਤ ਆਪੇ ਜਾਣੈ ਆਪਣੀ ਮਿਤ ਗਾਤ ਜਿਸ ਕੀ ਸ੍ਰਿਸ਼ਟ ਸੋ ਕਰਨੈ ਹਾਰ ਬਨਮ ਭੂਲ ਕਰਤ ਵਿਚਾਰ ਕਰਤੈ ਕੀ ਮਿਤ ਨ ਜਾਣੈ ਕੀ ਆ ਨਾਨਕ ਜੋ ਤਿਸ ਭਾਵੈ ਸੋ ਵਰਤੀਆ ਬਿਸਮਨ ਬਿਸਮ ਪਏ ਬਿਸਮਾਰ ਜਿਨ ਬੂਝਿਆ ਤਿਸ ਆਇਆ ਸਾਵਾਦ ਪ੍ਰਭ ਕਹਿ ਰੰਗ ਰਾਜ ਜਨ ਰਹੇ ਗੁਰ ਕਹਿ ਬਚਨ ਪਦਾਰਥ ਲਹੇ ਉਸ ਦਾਤੇ ਦੋ ਕਾਟਣ ਹਾਰ ਜੰਗ ਕਹਿ ਸੰਗਤ ਰਹਿ ਸੰਸਾਰ ਜਨ ਕਾ ਸੇਵਕ ਸੋਭਡ ਭਾਗੀ ਜਨ ਕਹਿ ਸੰਗ ਏਕ ਲਿਵ ਲਾਗੀ ਗੁਣ ਗੋਬਿੰਦ ਕੀਰਤਨ ਜਨ ਗਾਵੈ ਗੁਰਪ੍ਰਸਾਦ ਨਾਨਕ ਫਲ ਪਾਵੈ ਸਲੋਕ ਆਦਿ ਸੱਚ ਜੁਗਾਦ ਸੱਚ ਹੈ ਭੇ ਸੱਚ ਨਾਨਕ ਹੋਸੀ ਭੇ ਸੱਚ ਅਸ਼ਟਪਦੀ ਚਰਨ

ਨਾਨਕ ਸੋ ਸੇਵਕ ਸਾਹ ਸਾਹ ਸਮਾਰੈ। ਆਪਣੀ ਜਨਕਾ ਪਰਦਾ ਢੱਕ ਹੈ, ਆਪਣੇ ਸੇਵਕ ਕੀ ਸਰ ਪਰ ਰੱਖ ਹੈ, ਆਪਣੇ ਦਾਸ ਕੋ ਦੇ ਵਡਾਈ, ਆਪਣੇ ਸੇਵਕ ਕੋ ਨਾਮ ਜਪਾਈ।

ਆਲਾਇਆ ਨਾਨਕ ਸੋ ਸੇਵਕ ਦੈ ਦਿਸ ਪ੍ਰਗਟਾਇਆ ਨੀਕੀ ਕੀਰੀ ਮੈਂ ਕਲ ਰਾਖੈ ਭਸਮ ਕਰੈ ਲਸ਼ਕਰ ਕੋਟ ਲਾਖੈ ਇਸ ਕਾ ਸਾਸ ਨ ਕਾਟਤੇ ਆਪ ਤਾਂ ਕੋ ਰਾਖ ਦੇ ਕਰਨ ਹਾਥ ਮਾਨਸ ਯਤਨ ਕਰਤਵ ਭਾਰਤ ਤਿਸਕੇ ਕਰਤਵ ਬਿਰਥੇ ਜਾਤ ਮਾਰੈ ਨਾ ਰਾਖੈ ਅਵਰ ਨ ਕੋਈ ਸਭ ਜੀਆਂ ਕਾ ਰਾਖਾ ਸੋਈ ਕਾਹੇ ਸੋਚ ਕਰੈ ਰੇ ਪ੍ਰਾਣੀ ਜਾਪ ਨਾਨਕ ਪ੍ਰਭ ਅਲਖ ਵਡਾਣੀ ਬਾਰੰਬਾਰ ਬਾਰ ਪ੍ਰਭ ਜਪੀਐ ਪੀ ਅੰਮ੍ਰਿਤ ਹੈ ਮਨ ਤੰਤਰ ਪੀਐ ਨਾਮ ਰਤਨ ਜਿਨ ਗੁਰਮੁਖ ਪਾਇਆ ਤਿਸ ਕਿਸ਼ ਅਵਰ ਨਾਹੀ ਦੁਸ਼ਟਾਇਆ ਨਾਮ ਧਨ ਨਾਮੋ ਰੂਪ ਰੰਗ ਨਾਮੋ ਸੁਖ ਹਰ ਨਾਮ ਕਾ ਸੰਗ ਆਏ ਨਾਮ ਰਾਜੋ ਜੰਤਰ ਬਧਾਨੇ ਮੰਤਨ ਨਾਮੈ ਨਾਮ ਸਮਾਨੇ ਊਠਤ ਬੈਠਤ ਸੋਭਤ ਨਾਮ ਕਉ ਨਾਨਕ ਜਨ ਕੈ ਸਦਕਾਮ ਆਏ ਬੋਲੋ ਜਾਜੇ ਵਾ ਦਿਨ ਰਾਤ ਪ੍ਰਭ ਆਪਣੇ ਜਨ ਕਿੰਨੀ ਦਾਤ ਕਰੇ ਭਗਤ ਆਤਮ ਕੈ

ਚਲੋ ਕਹਿ ਸਤਿਪੁਰਖ ਜਿਨ ਜਾਣੇ ਆ ਸਤਿਗੁਰ ਤਿਸਕਾ ਨਾਉ ਤਿਸਕਾ ਸੰਗ ਸਿੱਖ ਉਧਰ ਹੈ ਨਾਨਕ ਹਰ ਗੁਣ ਗਾਉ ਅਸ਼ਟਪਾਲੀ ਸਤਿਗੁਰ ਸਿੱਖੀ ਕਰੈ ਪ੍ਰਤਪਾਲ ਸੇਵ ਕੋ ਗੁਰ ਸਦਾ ਦਇਆਲ ਸਿੱਖੀ ਗੁਰ ਗੁਰਮਤਿ ਮਲ ਹਿਰੈ ਗੁਰਬਚਨੀ ਹਰ ਨਾਮ ਉਚਰੈ ਸਤਿਗੁਰ ਸਿੱਖੈ ਬੰਧਨ ਘਟੈ ਗੁਰ ਕਾ ਸਿੱਖ ਬੇਕਾਰ ਤੇ ਹਟੈ ਸਤਿਗੁਰ ਸਿੱਖੋ ਨਾਮ ਧੰਨ ਦੇ ਗੁਰ ਕਾ ਸਿੱਖ ਬਡਭਾਗੀ ਹੈ ਸਤਿਗੁਰ ਸਿੱਖਾ ਹਲਤ ਪਲਤ ਸਵਾਰੈ ਨਾਨਕ ਸਤਿਗੁਰ ਸਿੱਖੋ ਜੀ ਨਾਲ ਸਮਾਰੈ ਗੁਰ ਕੈ ਗ੍ਰਹਿ ਸੇਵਕ ਜੋਰੈ ਹੈ ਗੁਰ ਕੀ ਆਗਿਆ ਮਨ ਮੈਂ ਸਹਿ ਆਪਸ ਕੋ ਕਰਕਸ਼ ਨਾ ਜਿਣ

ਕਾਮੀ ਤਿਸਕੋ ਹੋਤ ਪਰਾਧ ਸੁਆਮੀ ਆਪਣੀ ਕਿਰਪਾ ਜਿਸ ਆਪ ਕਰੇ ਨਾਨਕ ਸੋ ਸੇਵਕ ਗੁਰ ਕੀ ਮਤ ਲਈ ਬੀਸ ਬਿਸਵੇ ਗੁਰ ਕਾ ਮਨ ਮਾਨੈ ਸੋ ਸੇਵਕ ਪਰਮੇਸ਼ਰ ਕੀ ਗਤ ਜਾਣੈ ਸੋ ਸਤਿਗੁਰ ਜਿਸ ਹਿਰਦੈ ਹਰ ਨਾਉ ਅਨਕ ਬਾਰ ਗੁਰ ਕੋ ਬਲ ਜਾਉ ਸਰਬੰਧਾਨ ਜੀ ਕਾ ਦਾਤਾ ਆਟ ਪੈਰ ਪਾਰ ਬ੍ਰਹਮ ਰੰਗ ਰਾਤਾਇ ਬ੍ਰਹਮ ਮੈਂ ਜਨ ਜਨ ਮੈਂ ਪਾੜ ਬ੍ਰਹਮ ਏ ਕਹਿ ਆਪ ਨਹੀਂ ਕਛ ਭਰਮ ਸਹਿ ਸਿਆਣ ਪਲਿਆ ਨ ਜਾਈਐ ਨਾਨਕ ਐਸਾ ਗੌਰ ਬਡ ਭਾਗੀ ਪਾਈਐ ਸਫਲ ਦਰਸ਼ਨ ਪੇਖਤ ਪਉ ਨੀਤ ਪਰਸ ਚਰਨ ਗਤ ਨਿਰਮਲ ਰੀਤ ਪੇਟਦ ਸੰਗ ਰਾਮ ਗੁਣ ਰਵੇ ਪਾਰ ਬ੍ਰਹਮ ਕੀ ਦਰ ਗੈ ਗਾਵੇ ਸੁਣ ਕਰ ਬਚਨ ਕਰਨ ਆਗਾਨੇ ਮਨ ਸੰਤੋਖ ਆਤਮ ਪਤੀਆਨੇ ਪੂਰਾ ਗੁਰ ਆਖਿਓ ਜਾਂਕਾ ਮੰਤਰ ਹੀ ਅੰਮ੍ਰਿਤ ਦ੍ਰਿਟ ਪੇਕਾ ਹੋਏ ਸੰਤੈ ਗੁਣ ਬੇਅੰਤ ਕੀਮਤ ਨਹੀਂ ਪਾਏ ਨਾਨਕ ਜਿਸ ਭਾਵੈ ਤਿਸ ਲੈ ਮਿਲਾਏ ਜੀਵਾਏ ਕੁਸਤ ਅਨੇਕ ਸਤ ਪੁਰਖ ਪੂਰਨ ਬਾਵੇ ਕਾਇ ਕਾਹੂ ਬੋਲ ਨ ਪਹੁੰਚਤ ਪ੍ਰਾਣੀ ਆਗਮ ਅਗੋਚਰ ਪ੍ਰਭ ਨਿਰਵਾਣੀ ਨਿਰਾਹਾਰ ਨਿਰਵੈਰ ਸੁਖਦਾਈ ਤਾਂ ਕੀ ਕੀਮਤ ਕਿਨੇ ਨਾ ਪਾਈ ਅਨਕ ਭਗਤ ਬੰਧਨ ਨਿਤ ਕਰੈ ਚੰਨ ਕਮਲ ਹਿਰਦੇ ਸਿਮਰੈ ਸਤ ਬਲਿਹਾਰੀ ਸਤ ਗੁਰ ਆਪਣੇ ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਣੇ ਇਹ ਹਰਸ ਪਾਵੈ ਜਨ ਕੋਈ ਅੰਮ੍ਰਿਤ ਪੀਵੈ ਅੰਮ੍ਰਿਤ ਸੋਹਾਈ ਉਸ

ਕੋਟ ਪੋਤ ਰਵਿਆ ਰੂਪ ਰੰਗ ਪੈ ਪਰਗਾ ਸਾਧ ਕੈ ਸੰਗ ਰਾਚ ਰਚਨਾ ਆਪਣੀ ਕਲ ਧਾਰੀ ਅਨਕ ਬਾਰ ਨਾਨਕ ਬਲਿਹਾਰੀ ਸਲੋਕ ਹੈ ਸਾਧਨ ਚਾਲੈ ਬਿਨ ਭਜਨ ਵਿਖਿਆ ਸਗਲੀ ਸਾਰ ਹਰ ਹਰ ਨਾਮ ਕਮਾਵਣਾ ਨਾਨਕ ਇਹ ਧਨ ਸਾਰ ਰਾਜ ਪਦੀ ਸੰਤ ਜਨਾ ਮਿਲ ਕਰੋ ਵਿਚਾਰ ਏਕ ਸਿਮਰ ਨਾਮ ਆਧਾਰ ਅਵਰੋ ਭਾਵ ਸਭਮੀਤ ਵਿਸਾਰ ਚਰਨ ਕਮਲ ਰਿਧ ਮੈਂ ਉਰ ਧਾਰ ਕਰਨ ਕਾਰਨ ਸੋ ਪ੍ਰਭ ਸਮਰਤ ਦਿਰੜ ਕਰ ਗਾਹ ਹਉ ਨਾਮ ਹਰ ਬਥ ਇਹ ਤਨ ਸੰਚੋ ਹੋਵੋ ਭਗਵੰਤ ਸੰਤ ਜਨਾ ਕਾ ਨਿਰਮਲ ਮੰਤ ਏਕ ਆਸ ਰਾਖੋ ਮਨ ਮਾਹੇ ਸਰਵ ਰੋਗ ਨਾਨਕ ਮਿਟ ਜਾਹੇ ਜਿਸ ਤਨ ਕੋ ਚਾਰ ਕੁੰਟ ਉਠਤਾਵੈ ਸੋ ਤਨ ਹਰ ਸੇਵਾ

ਨਿਜ਼ਾਨ ਜਪ ਨਾਨਕ ਦਰਗਹਿ ਪਰਵਾਨ ਮਨ ਪ੍ਰਭੁ ਦਉ ਹਰਿ ਕੈ ਨਾਇ ਦੈਤੇ ਦਾਵਤ ਆਵੈ ਠਾਏ ਤਾਂ ਕੋ ਵਿਘਨ ਲਾਗੈ ਕੋਈ ਜਾਂ ਕੈ ਹਿਰਦੈ ਵਸੈ ਹਰ ਸੋਈ ਕਲਤਾ ਤੀ ਠਾਂਡਾ ਹਰ ਨਾਉ ਸਿਮਰ ਸਿਮਰ ਸਦਾ ਸੁਖ ਪਾਉ ਪਉ ਬਿਨ ਸਹਿ ਪੂਰਨ ਹੋਏ ਆਸ ਭਗਤ ਪਾਏ ਆਤਮ ਪ੍ਰਗਾਸ ਤਿਤ ਕਰ ਜਾਏ ਵਸੈ ਅਵਨਾਸੀ ਕਉ ਨਾਨਕ ਕਾਟੀ ਜਮ ਫਾਸੀ ਤਤ ਵਿਚਾਰ ਕਹਿ ਜਨ ਸਾਚਾ ਜਨ ਮਰ ਸੋ ਕਾਚੋ ਕਾਚਾ ਆਵਾ ਗਵਨ ਮਿਟੈ ਪ੍ਰਭ ਸੇਵ ਆਪ ਤਿਆਗ ਸ਼ਰਨ ਗੁਰਦੇਵ ਇਉ ਰਤਨ ਜਨਮ ਕਾ ਹੋਈ ਉਧਾਰ ਹਰ ਹਰ ਸਿਮਰ ਪੁਰਾਣੇ ਉਧਾਰ ਅਨ ਕੋ ਭਾਵ ਨ ਛੂਟਣ ਹਾਰੇ ਸਿਮਰਤ ਸਾਸਤ ਵੇਦ ਵਿਚਾਰੇ ਹਰ ਕੀ ਭਗਤ ਕਲੋ ਮਨ ਲਾਏ ਮਨ ਬਾਂਛਤ ਨਾਨਕ ਫਲ ਪਾਏ ਸੰਗ ਨ ਚਾਲ ਸਤੇਰੈ ਧਨਾ ਤੂੰ ਕਿਆਲ ਪਟਾਵੈ ਮੂਰਖ ਮਨਾ ਸੁਤ ਮੀਤ ਕੁਟੰਬ ਅਰਵਨ ਤਾਇਨ ਤੇ ਕਹਾ ਹਉ ਤੁਮ ਕਵਨ ਸਨਾਥਾ ਰਾਜ ਰੰਗ ਮਾਇਆ ਵਿਸਤਾਰ ਤੇ ਕਹਾ ਹਉ ਕਵਨ ਛੁਟਕਾਰ ਆਸ ਹਸਤੀ ਰਥ ਅਸਵਾਰੀ ਝੂਠਾ ਡੰਬ ਝੂਠ ਪਾਸਾਰੀ ਜਿੰਦੀਏ ਤਿਸ ਬੁੱਝੈ ਨਾਮ ਬੇਗਾਨਾ ਨਾਮ ਵਿਸਾਰ ਨਾਨਕ ਪਛਤਾਨਾ ਗੁਰ ਕੀ ਮਤ ਤੂੰ ਲੇ ਆਣੇ ਭਗਤ ਬਿਨਾ ਬੋਡੂ ਬੇ ਸਿਆਣੇ ਹਰ ਕੀ ਭਗਤ ਕਰੋ ਮਨ ਮੀਰ ਨਿਰਮਲ ਹੋਏ ਕੁਮਾਰੋ ਚੀਤ ਚਰਨ ਕਮਲ ਰਾਖੋ ਮਨ ਮਾਹੇ ਜਨਮ ਜਨਮ ਕਹਿ ਕਿਲ ਵਿਖ ਜਾਹੇ ਆਪ ਜਪੋ ਅਵਰਾ ਨਾਮ ਜਪਾਵੋ ਸੁਣਤ ਕਹਿਤ ਰਹਿਤ ਗਤ ਪਾਵੋ ਸਾਰ ਪੂਤ ਸਤ ਹਰ ਕੋ ਨਾਉ ਸਹਿ ਸੁਭਾਏ ਨਾਨਕ ਗੁਣ ਗਾਓ ਗੁਣ ਗਾਵਤ ਤੇਰੀ ਉਤਰ ਸਮੈਲ ਬਿਨ ਸਜਾਏ ਹੋ ਮੈਂ ਬਿਕ ਫੈਲ ਹੋ ਹੈ ਅਚਿੰਤ ਬਸੈ ਸੁਖ ਨਾਲ ਸਾਸ ਗਰਾ ਸਰ ਨਾਮ ਸੰਭਾਲ ਛਾੜ ਸਿਆਣਪ ਸਗਲੀ ਮਨਾ ਸਾਧ ਸੰਗ ਪਾਵੈ ਸਚ ਧਨਾ ਹਰ ਪੂੰਜੀ ਸੰਚ ਕਰੋ ਵਿਵਹਾਰ ਈਹਾਂ ਸੁਖ ਦਰਗੈ ਜੈਕਾਰ ਸਰਵ ਨਿਰੰਤਰੇ ਕੋ ਦੇ ਕਉ ਨਾਨਕ ਜਾਂ ਕਹਿ ਮਸਤਕ ਲੇਖ ਏਕੋ ਜਾਪ ਏਕੋ ਸਾ ਲਾਹੇ ਏਕ ਸਿਮਰ ਏਕੋ ਮਨ ਆਹੇ ਏਕ ਸਿਕੇ ਗੁਣ ਗਾਓ ਅਨੰਤ ਮੰਤਨ ਜਾਪ ਏਕ ਭਗਵੰਤ ਏਕੋ ਏਕ ਏਕ ਹਰਿਆ ਪੂਰਨ ਪੂਰ ਰਹਿਓ ਪ੍ਰਭ।

ਕਹੇ ਫਿਰਤ ਫਿਰਤ ਪ੍ਰਭ ਆਇਆ ਭਰਿਆ ਤਉ ਸਰਣ ਆਏ ਨਾਨਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਅਸ਼ਟਪਦੀ ਜਾਚਕ ਜਨ ਜਾਚੈ ਪ੍ਰਭ ਦਾਨ ਕਰ ਕਿਰਪਾ ਦੇਵੂ ਹਰ ਨਾਮ ਸਾਜਨਾ ਕੀ ਮੰਗ ਧੂਰ ਪਾਰ ਬ੍ਰਹਮ ਮੇਰੀ ਸ਼ਰਧਾ ਪੂਰ ਆਏ ਸਦਾ ਸਦਾ ਪ੍ਰਭ ਕੇ ਗੁਣ ਗਾਵੂ ਸਾਸ ਸਾਸ ਪ੍ਰਭ ਤੁਮੈ ਧਿਆਵੂ ਚਰਨ ਕਮਲ ਸੋ ਲਾਗੈ ਪ੍ਰੀ ਭਗਤ।

ਬਿਰਲਾ ਕੋਈ ਜਿਨ ਚਾਖਿਆ ਸੀ ਜੰਤਰ ਤਾਨ ਨੇ ਪੂਰਨ ਪੁਰਖ ਨਹੀਂ ਦੋ ਲਾਲ ਨਹੀਂ ਸੁਬਰ ਪਰੈ ਪ੍ਰੇਮ ਰਸ ਰੰਗ ਉਪਜੈ ਚਾਉ ਸਾਧ ਕੈ ਸੰਗ ਆਈ ਪਰੈ ਸਾਰਣ ਆਣ ਸਭ ਤਿਆਗ ਅੰਤਰ ਪ੍ਰਗਾਸ ਅੰਤ ਲਿਵ ਲਾਗ ਬਡਭਾਗੀ ਜਪਿਆ ਪ੍ਰਭ ਸੋਈ ਨਾਨਕ ਨਾਮ ਰਤੈ ਸੁਖੋ ਆਈ ਸੇਵਕ ਕੀ ਮਨਸਾ ਪੂਰੀ ਭਈ ਸਤਿਗੁਰ ਤੇ ਨਿਰਮਲ ਮਤ ਲਈ ਜਨ ਕੋ ਪ੍ਰਭ ਹੋਇਓ ਦਇਆਲ ਸੇਵਕ ਕੀ ਨੋ ਸਦਾ ਨੇ

ਹੈ ਗੁਰਪੂਰੈ ਤਤੇ ਹੈ ਬੁਝਾਇਆ ਪ੍ਰਭ ਪੁਣ ਨਾਨਕ ਜਨ ਧਿਆਇਆ ਸਾਜਨ ਸੰਤ ਕਰੋ ਏਕਾਮ ਗਣ ਧਿਆ ਜਪੋ ਹਰ ਨਾਮ ਸਿਮਰ ਸਿਮਰ ਸਿਮਰ ਸੁਖ ਪਾਵੂ ਆਪ ਜਪੋ ਅਵਰੈ ਨਾਮ ਜਪਾਵੂ ਭਗਤ ਪਾਏ ਤਰੀਐ ਸੰਸਾਰ ਬਿਨ ਭਗਤੀ ਤਨ ਹੋਸੀ ਛਾਰ ਸਰਵ ਕਲਿਆਣ ਸੁਖ ਨਿਧ ਨਾਮ।

ਸਪਸ਼ਟ ਪੜ੍ਹਦੀ ਜਾਵ ਕਾਰਿਓ ਕਛਨਾ ਦ੍ਰਿਸ਼ਟੀ ਤਾ ਪਾਪ ਪੁੰਨ ਤਵ ਕਹਿਤੇ ਹੋ ਤਾਰ ਜਬ ਧਾਰੀ ਆਪਣ ਸੁਨ ਸਮਾਜ ਤਬ ਬੈਰ ਬਰੂਦ ਕੇ ਸੰਗ ਕਮਾਤ ਜਬ ਸਕਾ ਵਰਨ ਚਿਹਨ ਨ ਜਾਵਤ ਤਬ ਹਰ ਕਸੋ ਕਉ ਕਿਸੇ ਬਿਆਪ ਜਬ ਆਪਣੇ ਆਪ ਆਪਾਰ ਬ੍ਰਹਮ ਤਬ ਮੋਹ ਕਹਾਂ ਕਿਸੋ ਉਤ ਭਾਰਮ ਆਪਣ ਖੇਲ ਆਪ ਵਰਤੀਜਾ ਨਾਨ ਕਰਨ ਹਾਰਨ ਦੂਜਾ ਜਬ ਹੋਵਤ ਪ੍ਰਭ ਕੇਵਲ ਧਾਨੀ ਤਬ ਬੰਧ ਮੁਕਤ ਕਉ ਕਿਸ ਕਉ ਗਣੀ ਜਬ ਏਕੈ ਹਰ ਆਗਮ ਅਪਾਰੀ ਤਬ ਨਰਕ ਸੁਰਗ ਕਉ ਕੌਣ ਉਤਾਰੀ ਜਬ ਨਿਰਗੁਣ ਪ੍ਰਭ ਸਹਿ ਸੁਭਾਏ ਤਬ ਸ਼ਿਵ ਸ਼ਕਤ ਕਉ ਕਿਤ ਠਾਈ ਜਬ ਆਪੈ ਆਪ ਆਪਣੀ ਜੋਤ ਧਰੈ ਤਬ ਕਵਣ ਨਿਡਰ ਕਵਣ ਕਤ ਡਰੈ ਆਪਣ ਚਲਿਤੇ ਆਪ ਕਰਨੈ ਹਾਰ ਨਾਨਕ ਠਾਕਰ ਅਗਮ ਪਾਰੀ ਅਵਨਾਸ਼ੀ ਸੁਖੇ ਆਪਣੇ ਆਸਨ ਤੈ ਜਨ ਮਨ ਕੋ ਕਾ ਬਿਨਾਸਨ ਜਾ ਪੂਰਨ ਕਰਤਾ ਪ੍ਰਭ ਸੋਏ ਤਬ ਜਮ ਕੀ ਤਰਾਸ ਕਾਹ ਹੋ ਕੇ ਸੁਹਾਈ ਜਬ ਆਪ ਗਤਾ ਗੋਚਰ ਪ੍ਰਭ ਏਕਾ ਤਬ ਚਿੱਤਰ ਗੁਪਤ ਗਏ ਪੂਛ ਲੇਖਾ ਜਬ ਨਾਥ ਨਿਰੰਜਨ ਗੋਚਰ ਆਗਾ ਦੇ ਤਬ ਕੌਣ ਛੁੱਟੈ ਕੌਣ ਬੰਧਨ ਬਾਰ ਦੇਈ ਆਪਣੇ ਆਪ ਆਪ ਹੀ ਅਚਰਜਾ ਨਾਨਕ ਆਪਣ ਰੂਪ ਆਪ ਹੀ ਉਹ ਪਰਜਾ ਜਨ ਨਿਰਮਲ ਪੁਰਖ ਪੁਰਖ ਪਤ ਹੋਤਾ ਤੈ ਬਿਨ ਮੈਲ ਕਉ ਕਿਆ ਧੋਤਾ ਜੈ ਨਿਰੰਜਨ ਨਿਰੰਕਾਰ ਨਿਰਵਾਣ ਤੈ ਕੌਣ ਕੁਮਾਨ ਕੌਣ ਅਭਮਾਨ ਜੈ ਸਰੂਪ ਕੇਵਲ ਜਗਦੀ ਤੈ ਛਲ ਸਿਧ ਲਗ ਕੌ ਕੀ ਸਾਇ

ਨਾਈ ਸੁਮਾਰ ਜਬ ਆਪਣੀ ਸ਼ੋਭਾ ਆਪਣ ਸੰਗ ਬਣਾਈ ਤਬ ਕਵਣ ਮਾਏ ਬਾਪ ਮਿੱਤਰ ਸੁਖ ਭਾਈ ਜੈ ਸਰਬ ਕਲਾ ਆਪੇ ਪਰਵੀਨ ਤੈ ਬੇਦ ਕਤੇਵ ਕਾਂ ਕੋ ਚੀਨ ਜਬ ਆਪਣੇ ਆਪ ਆਪ ਉਰਧਾਰ ਹੈ ਤਉ ਸਗਨ ਆਪ ਸਗਨ ਕਹਾ ਵਿਚਾਰ ਹੈ ਜੈ ਆਪਣੇ ਊਚੇ ਆਪਣੇ ਆਪ ਨੇਰਾ ਤੈ ਕੌਣ ਠਾਕਰ ਕੌਣ ਕਹੀਐ ਤੇਰਾ ਬਿਸਮਨ ਬਿਸਮਰੈ ਬਿਸਮਾਦ ਨਾਨਕ ਆਪਣੀ ਗਤ ਜਾਣੋ ਆਪ ਜੈ ਆਸ਼ਾਲਾ ਸ਼ੇਦਾ ਭੇਦ ਸਮਾਇਆ ਊਹਾਂ ਕਿਸੇ ਬਿਆਪਤ ਮਾਇਆ ਆਪਸ ਕਹੋ ਆਪੈ ਆਦੇਸ ਤੇ ਗੁਣ ਕਾ ਨਾਹੀ ਪਰਵੇਸ਼ ਜੈ ਏਕ ਹੈ ਏਕ ਏਕ ਭਗਵੰਤਾ ਤੈ ਕੌਣ ਚਿੰਤ ਕਿਸ ਲਾਗੈ ਚਿੰਤਾ ਜੈ ਆਪਣੇ ਆਪ ਆਪ ਪਤਿਆਰਾ ਤੈ ਕੌਣ ਕਥੈ ਕੌਣ ਸੁਣੇ ਹਾਰਾ ਬੋਬੇ ਅੰਤ ਉੱਚੈ ਉੱਚਾ ਨਾਨਕ ਆਪਸ ਕਹੋ ਆਪੇ ਪਹੁੰਚਾ ਜੇ ਆਪ ਰਤੇ ਉੱਪਰ ਪੰਚਕਾਰ ਤੇ ਗੁਣ ਮੈਂ ਕਿਨੂੰ ਵਿਸਤਾਰ ਪਾਪੁਨ ਤੈ ਭਈ ਕਹਾਵਤ ਕਉ ਨਰਕ ਕਉ ਸੁਰਗ ਬੰਸ਼ਾਵਤ ਆਲ ਜਾਲ ਮਾਇਆ ਜੰਜਾਲ ਹੋ ਮੈਂ ਮਉ ਪਰਮ ਪੈ ਭਾਰ ਦੁਖ ਸੁਖ ਮਾਨ ਅਪਮਾਨ ਅਨਕ ਪ੍ਰਕਾਰ ਕਿਉ ਬਖਿਆਣ ਆਪਣ ਖੇਲ ਆਪ ਕਰ ਦੇਖੈ ਖੇਲ ਸੰਕੋਚੈ ਤੋ ਨਾਨਕ ਏਕੈ ਜੈ ਅਵਗਤ ਭਗਤ ਤੈ ਆਪ ਜੈ ਪਸਰੈ ਪਸਾਰ ਸੰਤ ਪ੍ਰਤਾਪ ਦੋਹ ਪਾਕੈ ਆਪੈ ਧਨੀ ਉਨਕੀ ਸ਼ੋਭਾ ਉਨਹੋ ਬਣੀ ਆਪੈ ਕੌਤੁਕ ਕਰੈ ਅਨਦ ਚੋ ਜੇ ਆਪੈ ਰਸ ਭੋਗ ਨਿਰਜੋਗ ਜਿਸ ਭਾਵੈ

ਬੋਧ ਕਿਰਪਾਲ ਆਪਣੇ ਕਰਤਬ ਜਾਣੈ ਆਪ ਅੰਤਰ ਜਾਮੀ ਰਹੋ ਬਿਆ ਪ੍ਰਤਪਾਲ ਜੀਵਨ ਬਉ ਭਾਤ ਜੋ ਜੋ ਰਚਿਓ ਸੋ ਤਿਸੈ ਤੇ ਆਤ ਇਸ ਭਾਵੈ ਤਿਸ ਲੈ ਮਲਾਏ ਭਗਤ ਕਰੈ ਹਰ ਕੇ ਗੁਣ ਗਾਏ ਮਨ ਅੰਤਰ ਵਿਸ਼ਵਾਸ ਕਰ ਮਾਨਿਆ ਕਰਨ ਹਾਰ ਨਾਨਕ ਇੱਕ ਜਾਣੇ ਆ ਜਨ ਲਾਗਾ ਹਰੇਕ ਕਹਿ ਨਾਏ ਤਿਸ ਕੀ ਆਸ ਨੰਬਰ ਥੀ ਜਾਏ।

ਇਹ ਲੋਕ ਸੁਖੀਏ ਪਰ ਲੋਕ ਸੁਹੇਲੇ, ਨਾਨਕਾਰ ਪ੍ਰਭੂ ਆਪੈ ਮੇਲੇ, ਸਾਧ ਸੰਗ ਮਿਲ ਕਰੋ ਆਨੰਦ, ਗੁਣ ਗਾਵੋ ਪਰਮਾਨੰਦ, ਰਾਮ ਨਾਮ ਤਤ ਕਰੋ ਵਿਚਾਰ, ਦੁਰਲਭ ਦੇ ਕਾ ਕਰੋ ਉਧਾਰ, ਅੰਮ੍ਰਿਤ ਬਚਨ ਹਰ ਕੇ ਗੁਣ ਗਾਓ, ਪ੍ਰਾਣ ਤਰਨ ਕਾਏ ਸੋ ਆਓ, ਆਠ ਪੈਰ ਪ੍ਰਾਪੇਖੋ ਨੇਰਾ, ਮਿਟੈ ਅਗਿਆਨ ਬਿਨਸੈ ਅੰਧੇਰਾ, ਸੁਣ ਬਦੇ ਸਿਰ ਦੇ ਵਸਾਵੋ, ਮਨ ਇੱਛੇ ਨਾਨਕ ਫਲ ਪਾਓ, ਹਲਤ ਪਲਤ ਦੋਇ ਲਿਓ ਸਵਾਰੀ, ਰਾਮ ਨਾਮੇ ਅੰਤਰ ਉਰਧਾਰ, ਪੂਰੇ ਗੁਰ ਕੀ ਪੂਰੀ ਦੀਚੇ ਆ, ਜਿਸ ਮਨ ਵਸੈ ਤੇ ਸੱਚ ਪਰਿਖੇ ਆ, ਮੰਤਨ ਨਾਮ ਜਪੋ ਲਿਵਲਾਏ, ਦੁੱਖ ਦਰਦ ਮਨ ਤੇ ਪਉ ਜਾਏ, ਸੱਚ ਵਪਾਰ ਕਰੋ ਵਪਾਰੀ, ਦਰਗਹਿ ਨਿਵੈ ਖੇਮ ਤੁਮਾਰੀ, ਏਕਾ ਟੇਕ ਰੱਖੋ ਮਨ ਮਾਹੇ, ਨਾਨਕ ਬੋਰ ਨ ਆਵੈ ਜਾਹੇ, ਤਿਸ ਤੇ ਦੂਰ ਕਾਂ ਕੋ ਜਾਏ, ਉਭਰੈ ਰਾਖਣ ਹਾਰ ਧਿਆਏ, ਨਿਰਭਉ ਜਪੈ ਸਗਲ ਭਉ ਮਿਟੈ, ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ, ਜਿਸ ਪ੍ਰਭ ਰਾਖੈ ਤਿਸ ਨਾਹੀ ਦੁਖ, ਨਾਮ ਜਪਤ ਮਨ ਹੋਵ ਸੂਖ, ਚਿੰਤਾ ਜਾਏ ਮਿਟੈ ਅਹੰਕਾਰੀ, ਤਿਸ ਜਨ ਕੋ ਕੋਈ ਨ ਪਹੁੰਚਣ ਹਾਰ, ਸਿਰ ਉੱਪਰ ਠਾਡਾ ਗੁਰਸੂਰਾ, ਨਾਨਕ ਤਾਂ ਕੇ ਕਾਰਜ ਪੂਰਾ, ਮਤ ਪੂਰੀ ਅੰਮ੍ਰਿਤ ਜਾਂ ਕੀ ਦ੍ਰਿਸ਼ਟ, ਦਰਸ਼ਨ ਭੇਖ ਤੇ ਉਧਰ ਸ੍ਰੇਸ਼ਟ।

ਅਰਥ ਪੜ੍ਹਦੇ ਸੰਤ ਸੰਗੇ ਅੰਤਰ ਪ੍ਰਭ ਡੀਠਾ ਨਾਮ ਪ੍ਰਭੂ ਕਾ ਲਾਗਾ ਮੀਠਾ ਸਗਲ ਸਮਗਰੀ ਇੱਕ ਸਕਟ ਮਾਹੀ ਅਨਕ ਰੰਗ ਨਾਨਾ ਦ੍ਰਿਸ਼ਟਾ ਹੈ ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਬਿਸਰਾਮ ਸੁਨ ਸਮਾਦ ਅਨਹਤ ਨਾਦ ਕਹਿਣ ਨ ਜਾਈ ਆਚਰਜ ਬਿਸਮਾਦ ਤਿੰਨ ਦਿਖਿਆ ਦਿਸੇ ਆਪ ਦਿਖਾਈ ਨਾਨਕ ਤੇ ਜਨ ਸੋ ਜੀ ਪਾਏ ਸੋ ਅੰਤਰ ਸੋ ਬਾਰ ਅਨੰਤ ਕਟ ਕਟ ਵਿਆਪ ਰਹਿਆ ਭਗਵੰਤ ਤਰਨ ਮਹਿ ਆਕਾਸ਼ ਪਿਆਲ ਸਰਵ ਲੋਕ ਪੂਰਨ ਪ੍ਰਤਪਾਲ ਮਨ ਤਿੰਨ ਪਰਬਤ ਹੈ ਪਾਰ ਬ੍ਰਹਮ ਜੈਸੀ ਆਗਿਆ ਤੈਸਾ ਕਰਮ ਪੌਣ ਪਾਣੀ ਬੈਸੰਤਰ ਮਾਹੇ ਚਾਰ ਕੁੰਟ ਦੈ ਦਿਸੈ ਸਮਾਹੇ ਤਿਸ ਤੇ ਭਿੰਨ ਨਹੀਂ ਕੋਠਾਉ ਗੁਰਪ੍ਰਸਾਦ ਨਾਨਕ ਸੁਖ ਪਾਉ ਵੇਦ ਪੁਰਾਣ ਸਿਮਰਤ ਮੈਂ ਦੇ ਸਸੀ ਅਰਸੂਰ ਨਖਿਅਤਰ ਮੈਂ ਏਕ ਬਾਣੀ ਪ੍ਰਭ ਕੀ ਸਭ ਕੋ ਬੋਲੈ ਆਪ ਅਡੋਲ ਨਾ ਕਵ ਹੁਣ ਡੋਲੈ ਸਰਵ ਕਲਾ ਕਰ ਖੇਲੈ ਖੇਲ ਮੋਲ ਨ ਪਾਈਐ ਗੁਣੈ ਅਮੋਲ ਸਰਵ ਜੋਤ ਮੈਂ ਜਾਕੀ ਜੋਤ ਧਾਰ ਰਹੇ ਸੁਆਮੀ ਓਤ ਪੋਤ ਗੁਰਪ੍ਰਸਾਦ ਪਰਮ ਕਾ ਨਾਸ ਨਾਨਕ ਤਿੰਨ ਮੈਂ ਇਹੋ ਵਿਸਾਸ ਸੰਤ ਜਨਾ ਕਾ ਪੇਖਣ ਸਭ ਬ੍ਰਹਮ ਸੰਤ ਜਨਾ ਕੈ ਹਿਰਦੈ ਸਭ ਧਰਮ ਸੰਤ ਜਨਾ ਸੁਣੈ ਸ਼ੁਭ ਬਚਨ ਸਰਬੇ ਆਪੀ ਰਾਮ ਸੰਗ ਰਚਨ ਜਿਨ ਜਾਤਾ ਤਿਸ ਜੀਏ ਰਹਿਤ ਸਤ ਬਚਨ ਸਾਧੂ ਸਭ ਕੈਤ ਜੋ ਜੋ ਹੋਏ ਸੋਈ ਸੁਖ ਮਾਨੈ ਕਰਨ ਕਰਾ ਬਣਹਾਰ ਪ੍ਰਭ ਜਾਣੈ ਅੰਤਰ ਵਸੈ ਬਾਰ ਪੀਓਹੀ ਨਾਨਕ ਦਰਸ਼ਨ ਦੇਖ ਸਭ ਮੋਹੀ ਆਪ ਸਤ ਕੀਆ ਸਭ ਸਤ

ਮਲਾਏ ਲੈ ਪ੍ਰਭ ਸੋਏ ਉਹ ਧਨਵੰਤ ਕੁਲਵੰਤ ਪਤਵੰਤ ਜੀਵਨ ਮੁਕਤ ਜਿਸ ਹਿਰਦੈ ਭਗਵੰਤ ਧਨ ਧਨ ਧਨ ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ ਜਨ ਆਵਣ ਕਾਇਆ ਸੋ ਆਓ ਜਨ ਕੈ ਸੰਗ ਚਿਤ ਆਵੈ ਨਾਉ ਆਪ ਮੁਕਤ ਮੁਕਤ ਕਰੈ ਸੰਸਾਰ ਨਾਨਕ।

ਲਾਏ ਮਿਟ ਗਏ ਬੈਰ ਤੇ ਸਵਰੇਨ ਅੰਮ੍ਰਿਤ ਨਾਮ ਸਾਧ ਸੰਗ ਲੈਣ ਸੋ ਪ੍ਰਸੰਨ ਪਏ ਗੁਰੂ ਦੇ ਪੂਰਨ ਹੋਈ ਸੇਵਕ ਕੀ ਸੇਵ ਆਲ ਜੰਜਾਲ ਬਕਾਰ ਤੇ ਰਹਤੇ ਰਾਮ ਨਾਮ ਸੁਣ ਰਸਨਾ ਕਹਤੇ

ਰਹਿ ਦਿੰਦਾ ਬਣੈਦ ਮੁੱਧ ਗਿਆਨ ਸਰਬ ਤੈ ਸਿੱਧ ਵਿਦਿਆ ਤਪ ਯੋਗ ਪ੍ਰਭ ਧਿਆਨ ਗਿਆਨ ਸ੍ਰੇਸ਼ਟ ਉੱਤਮ ਇਸ਼ਨਾਨ ਚਾਰ ਪਦਾਰਥ ਕਮਲ ਪਰੰਗਾਸ ਸਭ ਕਹਿ ਮਲ ਸਗਲ ਤੈ ਉਦਾਸ ਸੁੰਦਰ ਚਤੁਰ ਤਤ ਕਾ ਬੇਤਾ ਸਮਦਰਸ਼ੀ ਏਕ ਦ੍ਰਿਸ਼ਟੇਤਾ ਇਹ ਫਲ ਤਿਜਨ ਕੈ ਮੁਖ ਭਣੇ ਗੁਰੂ ਨਾਨਕ ਨਾਮ ਬਚਨ ਮਨ ਸੁਣੇ ਇਹ ਅਨਦਾਨ ਜਪੈ ਮਨ ਕਹਾਏ ਸਭ ਜੁਗ ਮੈਂ ਤਾਂ ਕੀ ਗਤ ਹੋਏ ਗੁਣ ਗੋਬਿੰਦ ਨਾਮ ਤੁਨ ਬਾਣੀ ਸਿਮਰਤ ਸ਼ਾਸਤਰ ਵੇਦ ਵਖਾਣੀ ਸਗਲ ਮਤਾਂਤ ਕੇਵਲ ਹਰ ਨਾਮ ਗੋਬਿੰਦ ਭਗਤ ਕੈ ਮਨ ਬਸਰਾਮ ਕੋਟ ਅਪਰਾਧ ਸਾਧ ਸੰਗ ਮਿਟੈ ਸੰਤ ਕਿਰਪਾ ਤੇ ਜਮ ਤੇ ਛੁੱਟੈ

ਜੀਤ ਜਨਮ ਮਰਨ ਤਾਂ ਕਾ ਦੁੱਖ ਨਿਵਾਰ ਹੈ, ਦੁਰਲੱਭ ਦੇ ਤਤਕਾਲ ਉਧਾਰ ਹੈ, ਨਿਰਮਲ ਸ਼ੋਭਾ ਅੰਮ੍ਰਿਤਾਂ ਕੀ ਬਾਣੀ, ਏਕ ਨਾਮ ਮਨ ਮਾਹੇ ਸਮਾਨੀ।

ਸੇ ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ ਤ੍ਰਿਗ ਜੀਵੈ ਤ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਏ ਤਿੰਨ ਤੁਰ ਮਸਤਕ ਲਿਖਿਆ ਲਿਖਾਸ ਧਨ ਧਨ ਸਤ ਸੰਗਤ

ਸੀ ਸੇ ਧਨ ਸੇ ਧਨ ਜਨ ਵਾਰ ਧਿਆਇਆ ਜੀ ਜਨ ਨਾਨਕ ਤਿੰਨ ਬਲ ਜਾਸੀ ਤੇਰੀ ਭਗਤਰੀ ਭਗਤ ਭੰਡਾਰ ਜੀ ਪਰੇ ਬੇਅੰਤ ਬੇਅੰਤ ਤੇਰੇ ਭਗਤਰੇ ਭਗਤ ਸਲਾ।

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਾਹਿਬ ਜੀ ਦੇ ਹਜ਼ੂਰ ਸਭਾਏ ਮਾਨ ਸਤਿਕਾਰਯੋਗ ਗੁਰੂ ਪਿਆਰੀ ਸਾਧ ਸੰਗਤ ਜੀ, ਅੱਜ ਦਾ ਇਹ ਜੋ ਸਮਾਗਮ ਹੈ ਅਤਿ ਸਤਿਕਾਰਯੋਗ ਗੁਰੂ ਘਰ ਦੇ ਸੇਵਾਦਾਰ ਭਾਈ ਸਾਹਿਬ ਭਾਈ ਓਂਕਾਰ ਸਿੰਘ ਜੀ, ਉਹਨਾਂ ਦੇ ਸਪਤਨੀ ਬੀਬੀ ਸੁਖਮਿੰਦਰ ਕੌਰ ਜੀ, ਜਿਨ੍ਹਾਂ ਦੇ ਮਾਤਾ ਅਤਿ ਸਤਿਕਾਰਯੋਗ ਮਾਤਾ ਹਰਪਾਲ ਕੌਰ ਜੀ, ਜੋ ਸਾਹਿਬ ਜੀ ਦੇ ਹੁਕਮ ਦੇ ਅਨੁਸਾਰ ਜਿਹਾ ਚੀਰੀ ਲਿਖਿਆ ਤੇਹਾ ਹੁਕਮ ਕਮਾਹੇ, ਕੱਲੇ ਆਵੇ ਨਾਨਕਾ ਸੱਜ

ਉਹਨਾਂ ਦੇ ਭਲੇ ਵਾਸਤੇ ਵਿਛੜੀ ਹੋਈ ਰੂਹ ਨੂੰ ਸਾਹਿਬ ਜੀ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ਿਸ਼ ਕਰਨ। ਪਰਿਵਾਰ ਵੱਲੋਂ ਸ਼੍ਰੀ ਸੁਖਮਨੀ ਸਾਹਿਬ ਜੀ ਦਾ ਪਾਠ, ਇਸੇ ਤਰ੍ਹਾਂ ਕਲਯੁਗ ਮਹਿ ਕੀਰਤਨ ਪ੍ਰਧਾਨਾ, ਗੁਰਮੁਖ ਜਪੀਐ ਲਾਏ ਧਿਆਨਾ, ਗੁਰਬਾਣੀ ਦਾ ਕੀਰਤਨ, ਉੱਥੇ ਤਨ ਮਨ ਧਨ ਦੇ ਨਾਲ ਗੁਰੂ ਘਰ ਦੇ ਵਿੱਚ ਪਰਿਵਾਰ ਵੱਲੋਂ ਸੇਵਾਵਾਂ ਕੀਤੀਆਂ ਜਾ ਰਹੀਆਂ ਨੇ। ਸਾਹਿਬ ਜੀ ਕਿਰਪਾ ਕਰਨ, ਵਿਛੜੀ ਹੋਈ ਰੂਹ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ਣ। ਆਪਾਂ ਬੇਨਤੀ ਕਰੀਏ, ਲੇਖੈ ਕਤੈ ਨਾ ਛੂਟੀਐ, ਖਿਨ ਖਿਨ ਭੂਲਣ ਹਾਰ, ਬਖਸ਼ਣ ਹਾਰ ਬਖਸ਼ ਲੈ, ਨਾਨਕ ਪਾਰ ਉਤਾਰ। ਸਾਧ ਸੰਗਤ ਜੀ, ਭਗਤ ਕਬੀਰ ਜੀ ਦਾ ਫਰਮਾਨ ਹੈ, ਜਿਸ ਵੇਲੇ ਕਹਿੰਦੇ ਇਨਸਾਨ ਦੀ ਮੌਤ ਆਉਂਦੀ ਹੈ ਨਾ, ਉਸ ਵੇਲੇ ਉਹ ਕੁਛ ਸਮਾਂ ਨਹੀਂ ਵੇਖਦੀ ਹੈਗੀ। ਬਾਰੇ ਬੁੱਢੇ ਤਰਨੇ ਭਈਆ, ਸਭ ਹੂ ਜਮ ਲੈ ਜਈ ਹੈ ਰੇ, ਮਾਨਸ ਬਪਰਾ ਮੂਸਾ ਕੀਨੋ, ਮੀਚ ਬਲਈਆ ਖਈ ਹੈ ਰੇ। ਕਹਿੰਦੇ ਉਹ ਮੌਤ ਇਹ ਨਹੀਂ ਦੇਖਦੀ, ਇਹ ਹਲੇ ਬਾਲਕ ਹੈ, ਬੱਚਾ ਹੈ, ਇਹ ਨਹੀਂ ਵੇਖਦੀ ਇਹ ਜਵਾਨ ਹੈ, ਇਹ ਨਹੀਂ ਵੇਖਦੀ ਇਹ ਬੁੱਢਾ ਹੈ, ਇਹ ਬਿਰਧ ਅਵਸਥਾ ਆ। ਸਭ ਹੂ ਜਮ ਲੈ ਜਈ ਹੈ ਰੇ, ਸਾਰਿਆਂ ਨੂੰ ਸਮਾਂ ਆਉਣ 'ਤੇ ਸਾਧ ਸੰਗਤ ਜੀ ਜਿਹੜਾ ਜਮ ਆ ਨਾ, ਉਹ ਲੈ ਕੇ ਚਲਾ ਜਾਂਦਾ। ਨਹਿ ਬਾਰਕ ਨਹਿ ਜੋਬਨੈ ਨਹਿ ਬਿਰਧੀ ਕਛ ਬੰਧ, ਉਹ ਬੇਰਾ ਨਹਿ ਬੂਝੀਐ ਜੋ ਆਏ ਪਰੈ ਜਮ ਫੰਧ। ਉਹ ਸਮੇਂ ਦਾ ਨਹੀਂ ਪਤਾ ਹੈਗਾ ਜਿਸ ਵੇਲੇ ਸਾਧ ਸੰਗਤ ਜੀ ਆ ਕੇ ਜਮਾਂ ਦੀਆਂ ਫਾਹੀਆਂ ਗਲ ਦੇ ਵਿੱਚ ਆ ਕੇ ਪੈ ਜਾਣੀਆਂ। ਕਿਆ ਜਾਣਨਾ ਕਿਵ ਮਰਹਗੇ, ਕੈਸਾ ਮਰਨਾ ਹੋਏ, ਇਹ ਕਿਸੇ ਨੂੰ ਨਹੀਂ ਪਤਾ ਹੈਗਾ ਕਿਵੇਂ ਮਰਨਾ ਆ, ਕਿਵੇਂ ਸਾਡੀ ਮੌਤ ਹੋਣੀ ਆ। ਫਿਰ ਸਾਧ ਸੰਗਤ ਜੀ, ਮਾਨਸ ਬਪਰਾ ਮੂਸਾ ਕੀਨੋ, ਕਹਿੰਦੇ ਉਸ ਪਰਮਾਤਮਾ ਨੇ ਇਹ ਜਿਹੜਾ ਇਨਸਾਨ ਬਣਾਇਆ ਹੈ ਨਾ, ਇਹ ਮੂਸੇ ਦੀ ਨਿਆਈ ਹੈ, ਚੂਹੇ ਦੀ ਨਿਆਈ ਹੈ। ਮੀਚ ਬਲਈਆ ਖਈ ਹੈ ਰੇ, ਮੀਚ ਦਾ ਅਰਥ ਹੈ ਮੌਤ, ਮੌਤ ਰੂਪੀ ਬਿੱਲੀ ਇਸ ਸਾਧ ਸੰਗਤ ਜੀ ਇਨਸਾਨ ਰੂਪ ਚੂਹੇ ਨੂੰ ਕਹਿੰਦੇ ਖਾ ਜਾਣ ਵਾਲੀ, ਖਤਮ ਕਰ ਦੇਣ ਵਾਲੀ। ਫਿਰ ਭਗਤ ਜੀ ਦੇ ਪਾਸ ਬੇਨਤੀ ਕੀਤੀ, ਭਗਤ ਜੀ ਇਹ ਮੌਤ ਕਿਸੇ ਦਾ ਤਾਂ ਲਿਹਾਜ਼ ਕਰਦੀ ਹੋਵੇਗੀ ਨਾ, ਕਿਸੇ ਨੂੰ ਤਾਂ ਬਖਸ਼ਦੀ ਹੋਵੇਗੀ, ਕਿਸੇ 'ਤੇ ਤਾਂ ਤਰਸ ਕਰਦੀ ਹੋਵੇਗੀ ਨਾ। ਅਤੇ ਉਸ ਵੇਲੇ ਸਾਧ ਸੰਗਤ ਜੀ ਭਗਤ ਜੀ ਕਹਿਣ ਲੱਗੇ, ਧਨਵੰਤਾ ਅਰ ਨਿਰਧਨ ਮਨਈ, ਤਾਂ ਕਿ ਕਛੂ ਨਾ ਕਾਨੀ ਰੇ, ਰਾਜਾ ਪਰਜਾ ਸਮ ਕਰ ਮਾਰੈ, ਐਸੋ ਕਾਲ ਵਿਡਾਨੀ ਰੇ। ਕਹਿੰਦੇ ਕੋਈ ਬਹੁਤ ਧਨੀ ਹੋਵੇ ਜਾਂ ਬਹੁਤ ਕੰਗਾਲ ਹੋਵੇ, ਧਨਵੰਤਾ ਅਰ ਨਿਰਧਨ ਮਨਈ, ਮਨਈ ਸਾਧ ਸੰਗਤ ਜੀ ਕਾਂਸ਼ੀ ਦੀ ਬੋਲੀ ਆ, ਮਨੁੱਖ ਨੂੰ ਕਹਿੰਦੇ ਨੇ। ਉਹ ਮਨੁੱਖ ਭਾਵੇਂ ਕਹਿੰਦੇ ਬਹੁਤ ਪੈਸੇ ਵਾਲਾ ਹੋਵੇ, ਭਾਵੇਂ ਗਰੀਬ ਹੋਵੇ, ਤਾਂ ਕਿ ਕਛੂ ਨਾ ਕਾਨੀ ਰੇ, ਉਹ ਕਿਸੇ ਦੀ ਵੀ ਕਾਨ ਕਨੌੜ ਨਹੀਂ ਰੱਖਦੀ। ਅਮੀਰ ਦੀ ਸਾਧ ਸੰਗਤ ਜੀ ਲਿਹਾਜ਼ ਨਹੀਂ ਕਰਦੀ ਹੈ, ਅਤੇ ਗਰੀਬ ਦੇ ਉੱਤੇ ਉਹ ਤਰਸ ਨਹੀਂ ਕਰਦੀ ਹੈਗੀ। ਰਾਜਾ ਪਰਜਾ ਸਮ ਕਰ ਮਾਰ, ਐਸੋ ਕਾਲ ਬਿਡਾਨੀ ਰੇ, ਉਹ ਭਾਵੇਂ ਦੁਨੀਆ ਦਾ ਰਾਜਾ ਹੋਵੇ ਜਾਂ ਸਾਧ ਸੰਗਤ ਜੀ ਕੰਗਾਲ ਬੰਦਾ ਹੋਵੇ, ਇਹ ਅਸਚਰਜੀ ਉਹਦੀ ਖੇਡ ਆ, ਉਹਨੂੰ ਲੈ ਕੇ ਚਲੇ ਜਾਂਦੀ, ਖਤਮ ਕਰ ਦਿੰਦੀ ਹੈ, ਉਹ ਕਿਸੇ ਦਾ ਲਿਹਾਜ਼ ਨਹੀਂ ਕਰਦੀ। ਮਲਕਲ ਮੌਤ ਜਾਂ ਆਵਸੀ ਸਭ ਦਰਵਾਜ਼ੇ ਭੰਨ, ਸਾਰੇ ਹੀ ਸਾਧ ਸੰਗਤ ਜੀ ਇੰਦਰੀਆਂ ਰੂਪ ਦਰਵਾਜ਼ਿਆਂ ਨੂੰ ਭੰਨ ਕਰਕੇ ਇਸ ਜੀਵ ਨੂੰ ਜਿਹੜੀ ਇਹ ਮੌਤ ਆ ਸਾਧ ਸੰਗਤ ਜੀ ਲੈ ਕੇ ਚਲੇ ਜਾਂਦੀ। ਉਸ ਵੇਲੇ ਰਹਿਣ ਨਾ ਪਾਵੇ ਸੁਰ ਨਰ ਦੇਵਾ, ਊਠ ਸਿਧਾਰੇ ਕਰ ਮੁੰਜਨ ਸੇਵਾ। ਸੋ ਇਸ ਕਰਕੇ ਸਾਹਿਬ ਜੀ ਦਾ ਫਰਮਾਨ ਹੈ, ਉਸ ਪਰਮਾਤਮਾ ਦੀ ਪ੍ਰਾਪਤੀ ਵਾਸਤੇ ਇਹ ਮਨੁੱਖਾਂ ਦੇ ਪ੍ਰਾਪਤ ਹੋਈ ਆ। ਗੁਰਸੇਵਾ ਅਤੇ ਭਗਤ ਕਮਾਈ, ਤਬ ਇਹ ਮਾਨਸ ਦੇਹੀ ਪਾਈ, ਇਸ ਦੇਹੀ ਕੋ ਸਿਮਰੈ ਦੇਵ, ਸੋ ਦੇਹੀ ਭਜ ਹਰ ਕੀ ਸੇਵ। ਭਜੋ ਗੋਬਿੰਦ ਭੂਲ ਮਤ ਜਾਹੋ, ਮਾਨਸ ਜਨਮ ਕਾ ਇਹੀ ਲਾ। ਸਾਧ ਸੰਗਤ ਜੀ, ਇੱਕ ਬਹਿਲੋ ਨਾਮ ਦਾ ਫਕੀਰ ਹੋਇਆ, ਪਹਿਲਾਂ ਉਹ ਰਾਜਾ ਹੈ ਸੀ, ਬਾਅਦ ਵਿੱਚ ਉਹਨੇ ਰਾਜ ਭਾਗ ਸਾਰਾ ਕੁਛ ਹੀ ਛੱਡ ਕਰਕੇ ਫਕੀਰੀ ਧਾਰਨ ਕਰ ਲਈ, ਅਤੇ ਉਹਨੇ ਰਹਿਣ ਵਾਸਤੇ ਕੋਈ ਮੁਕਾਮ ਕੋਈ ਥਾਂ ਨਹੀਂ ਬਣਾਇਆ। ਅਤੇ ਉਹ ਜਦੋਂ ਸਾਧ ਸੰਗਤ ਜੀ ਕਿਤੇ ਜਾਇਆ ਕਰੇ, ਰਾਤ ਕੱਟ ਕੇ ਅੱਗੇ ਚਲਾ ਜਾਇਆ ਕਰੇ। ਇੱਕ ਵਾਰੀ ਸਮਰਕੰਦ ਨਾਮ ਦਾ ਇੱਕ ਬਾਦਸ਼ਾਹ ਹੋਇਆ, ਉਹਦੇ ਮਹਿਲਾਂ ਦੇ ਵਿੱਚ ਗਿਆ, ਉਹਦੇ ਮਹਿਲ ਦੇ ਅੱਗੇ ਜਾ ਕਰਕੇ ਦਰਵਾਜ਼ਾ ਖੜਕਾਇਆ, ਅਤੇ ਅੱਗਿਓਂ ਪਹਿਰੇਦਾਰ ਆਇਆ। ਪਹਿਰੇਦਾਰ ਨੇ ਪੁੱਛਿਆ, ਕੌਣ ਹੈ? ਕਹਿਣ ਲੱਗਾ, ਮੈਂ ਮੁਸਾਫਰ ਹਾਂ,
ਮੈਂ ਇੱਥੇ ਰਾਤ ਕੱਟਣੀ ਹੈ। ਅਤੇ ਪਹਿਰੇਦਾਰ ਕਹਿਣ ਲੱਗਾ, ਇਹ ਤਾਂ ਸਮਰਕੰਦ ਰਾਜੇ ਦਾ ਮਹਿਲ ਹੈ, ਇਹ ਕੋਈ ਰਾਤ ਕੱਟਣ ਵਾਸਤੇ ਕੋਈ ਇਹ ਧਰਮਸ਼ਾਲਾ ਨਹੀਂ ਹੈ। ਉਹ ਕਹਿਣ ਲੱਗਾ ਵੀ ਮੈਂ ਤਾਂ ਇਹ ਜਾਣਦਾ ਵੀ ਇਹ ਧਰਮਸ਼ਾਲਾ ਹੀ ਆ, ਇਹ ਤਾਂ ਰਹਿਣ ਵਾਸਤੇ ਰਾਤ ਕੱਟਣ ਵਾਸਤੇ ਹੀ ਇਹ ਬਣਾਇਆ ਹੋਇਆ ਮੁਸਾਫਰਖਾਨਾ ਆ। ਕਹਿਣ ਲੱਗਾ, ਨਹੀਂ ਤੈਨੂੰ ਭੁਲੇਖਾ ਲੱਗਿਆ, ਰਾਜੇ ਨੇ ਨਗਰ ਦੇ ਵਿੱਚ ਬਹੁਤ ਧਰਮਸ਼ਾਲਾ ਮੁਸਾਫਰਖਾਨੇ ਬਣਾਏ ਨੇ, ਤੂੰ ਉੱਥੇ ਚਲਾ ਜਾ, ਉੱਥੇ ਜਾ ਕੇ ਰਾਤ ਕੱਟ ਲਾ। ਅਤੇ ਉਹ ਸਾਧ ਸੰਗਤ ਜੀ ਜਿਹੜਾ ਫਕੀਰ ਸੀਗਾ ਨਾ, ਬਹਿਲੋਲ ਨਾਮ ਦਾ, ਉਹ ਹੱਠ ਕਰੇ ਕਹਿਣ ਲੱਗਾ, ਨਹੀਂ ਇਹ ਤੈਨੂੰ ਭੁਲੇਖਾ ਆ ਦਰਬਾਨ 'ਚ, ਇਹ ਰਾਜੇ ਦਾ ਮਹਿਲ ਨਹੀਂ, ਇਹ ਤਾਂ ਮੁਸਾਫਰਖਾਨਾ ਹੈ। ਇੰਨੇ ਸਮੇਂ ਦੇ ਵਿੱਚ ਹੀ ਉਹ ਰਾਜਾ ਆ ਗਿਆ। ਰਾਜਾ ਕਹਿਣ ਲੱਗਾ, ਫਕੀਰ ਇਹ ਮੇਰਾ ਮਹਿਲ ਹੈ, ਮੈਂ ਇੱਥੇ ਦਾ ਰਾਜਾ ਹਾਂ। ਅਤੇ ਉਹ ਕਹਿਣ ਲੱਗਾ, ਮੈਂ ਪਹਿਲਾਂ ਤੇਰੇ ਤੋਂ ਪਹਿਲਾਂ ਵੀ ਆਇਆ ਸੀਗਾ, ਜਦੋਂ ਤੂੰ ਨਹੀਂ ਸੀਗਾ ਨਾ ਉਦੋਂ ਮੈਂ ਆਇਆ ਸੀਗਾ, ਉਦੋਂ ਇੱਥੇ ਕੌਣ ਸੀਗਾ? ਕਹਿਣ ਲੱਗਾ, ਮੇਰਾ ਪਿਤਾ ਸੀਗਾ। ਕਹਿਣ ਲੱਗਾ, ਤੇਰੇ ਪਿਤਾ ਤੋਂ ਵੀ ਪਹਿਲਾਂ ਮੈਂ ਇੱਥੇ ਆਇਆ ਸੀਗਾ, ਬਹੁਤ ਲੰਮੀ ਉਮਰ ਦਾ ਸੀਗਾ। ਉਹ ਕਹਿਣ ਲੱਗਾ, ਮੇਰਾ ਦਾਦਾ ਸੀਗਾ। ਫਿਰ ਕਹਿਣ ਲੱਗਾ, ਰਾਜਾ ਤੈਨੂੰ ਹਲੇ ਤੱਕ ਸਮਝ ਨਹੀਂ ਆਈ, ਤੇਰਾ ਦਾਦਾ ਸੀਗਾ ਉਹ ਚਲਾ ਗਿਆ, ਤੇਰਾ ਪਿਤਾ ਆ ਗਿਆ, ਪਿਤਾ ਚਲੇ ਗਿਆ ਤੂੰ ਆ ਗਿਆ, ਹੁਣ ਜਦੋਂ ਤੂੰ ਚਲੇ ਗਿਆ ਤੇਰਾ ਅੱਗੇ ਪੁੱਤਰ ਆਏਗਾ, ਫਿਰ ਇਹ ਮੁਸਾਫਰਖਾਨਾ ਨਹੀਂ ਤਾਂ ਹੋਰ ਹੈ ਕੀ ਹੈ? ਇੱਕ ਆਉਂਦਾ ਅਤੇ ਇੱਕ ਚਲੇ ਜਾਂਦਾ, ਜੇ ਇਹ ਸਹੀ ਇੱਕ ਇੱਥੇ ਪੱਕਾ ਰਹਿਣਾ ਹੋਵੇ ਨਾ, ਫਿਰ ਤਾਂ ਇਹਨੂੰ ਕਹਿ ਦੇਈਏ ਵੀ ਤੇਰਾ ਇਹ ਰਾਜ ਭਾਗ ਹੈ, ਤੂੰ ਇੱਥੇ ਸਦਾ ਰਹਿਣਾ। ਮੁਸਾਫਰਖਾਨੇ ਦਾ ਮਤਲਬ ਇਹ ਹੁੰਦਾ ਆ, ਕੋਈ ਰਾਤ ਕੱਟਦਾ ਆ, ਕੋਈ ਦੋ ਰਾਤਾਂ ਕੱਟਦਾ ਹੈ, ਪਰ ਇਹ ਸੰਸਾਰ ਵੀ ਸਾਧ ਸੰਗਤ ਜੀ ਕਹਿਣ ਲੱਗਾ, ਫਕੀਰ ਇਹ ਮੁਸਾਫਰਖਾਨੇ ਦੀ ਤਰ੍ਹਾਂ ਆ, ਕੋਈ ਸਾਲ ਇੱਥੇ ਕੱਟਦਾ, ਕੋਈ ਦੋ ਸਾਲ, ਕੋਈ ਦਸ ਸਾਲ, ਕੋਈ ਵੀਹ ਸਾਲ, ਕੋਈ ਤੀਹ ਸਾਲ, ਕੋਈ ਪੰਜਾਹ ਸਾਲ, ਕੋਈ ਸੌ ਸਾਲ, ਰਹਿਣਾ ਇੱਥੇ ਉਹਨਾਂ ਨੇ ਵੀ ਨਹੀਂ, ਉਹਨਾਂ ਨੇ ਵੀ ਚਲੇ ਜਾਣਾ। ਮੁਕਾਮ ਕਰ ਘਰ ਬੈਸਣਾ, ਨਿੱਤ ਚੱਲਣੇ ਕੀ ਧੋਖ। ਜਿੱਥੇ ਸਾਧ ਸੰਗਤ ਜੀ ਅਸੀਂ ਮੁਕਾਮ ਕਰਕੇ, ਇਸਤਤੀ ਕਰਕੇ ਜਿਸ ਘਰ ਦੇ ਵਿੱਚ ਬੈਠੇ ਹਾਂ ਨਾ, ਉੱਥੋਂ ਵੀ ਚੱਲਣ ਦੀ ਧੁੱਖ ਦੁੱਖੀ ਅੰਦਰ ਲੱਗੀ ਰਹਿੰਦੀ ਆ, ਸੰਸਾ ਪਿਆ ਰਹਿੰਦਾ ਆ ਵੀ ਮੈਂ ਇੱਕ ਦਿਨ ਇਸ ਘਰ ਨੂੰ ਛੱਡ ਕੇ ਚਲਾ ਜਾਣਾ, ਇੱਥੇ ਸਦਾ ਨਹੀਂ ਰਹਿਣਾ ਹੈਗਾ। ਸਾਧ ਸੰਗਤ ਜੀ ਇਸ ਕਰਕੇ ਉਹ ਪਰਮਾਤਮਾ ਦੀ ਬੰਦਗੀ ਕਰੀਏ ਜਿਸ ਵਾਸਤੇ ਇਹ ਦੇਹ ਪ੍ਰਾਪਤ ਹੋਈ ਹੈ। ਪਤਾ ਨਹੀਂ ਕਿੰਨੇ ਕੁ ਜਨਮ ਹੋ ਗਏ ਸਾਨੂੰ ਇੱਦੇ ਭਟਕਦਿਆਂ ਹੋਇਆਂ, ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਜਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਬਰ ਬ੍ਰਿਖ ਜੋਇਓ, ਮਿਲ ਜਗਦੀਸ਼ ਮਿਲਣ ਕੀ ਬਰੀਆ, ਚਿਰੰਕਾਲ ਇਹ ਦੇਹ ਸੰਜਰੀਆ। ਬਹੁਤ ਸਮੇਂ ਬਾਅਦ ਇਹ ਦੇਹ ਪ੍ਰਾਪਤ ਹੋਈ ਆ ਵਾਹਿਗੁਰੂ ਦੀ ਪ੍ਰਾਪਤੀ ਵਾਸਤੇ। ਜਿਵੇਂ ਸਾਧ ਸੰਗਤ ਜੀ ਕੋਈ ਰਾਜਾ ਬੰਦਗੀ ਨਾ ਕਰਿਆ ਕਰੇ, ਰਾਜ ਭਾਗ ਕਾਰੋਬਾਰ ਦੇ ਵਿੱਚ ਸਾਰਾ ਸਮਾਂ ਬਤੀਤ ਕਰ ਦਿਆ ਕਰੇ, ਹੱਸਣਾ ਖੇਡਣਾ, ਮਿੱਤਰਾਂ ਦੋਸਤਾਂ ਦੇ ਨਾਲ ਗੱਲਾਂ ਬਾਤਾਂ ਕਰਨੀਆਂ, ਦੁਨਿਆਵੀ ਤੌਰ 'ਤੇ ਸਾਰੀ ਦਿਹਾੜੀ ਆਪਣਾ ਸਮਾਂ ਇਸੇ ਤਰ੍ਹਾਂ ਵਿਅਰਥ ਗਵਾ ਦਿਆ ਕਰੇ। ਉਹਦੇ ਸਾਧ ਸੰਗਤ ਜੀ, ਉਹਦੀ ਜਿਹੜੀ ਘਰ ਵਾਲੀ ਰਾਣੀ ਸੀਗੀ, ਭਜਨ ਬੰਦਗੀ ਕਰਨ ਵਾਲੀ ਸੀਗੀ, ਰਾਜੇ ਨੂੰ ਸਮਝਾਇਆ, ਰਾਜਾ ਇਹ ਮਨੁੱਖਾ ਜਨਮ ਬਹੁਤ ਅਮੋਲਕ ਹੈ, ਜਿਹੜੇ ਇਹਦੇ ਵਿੱਚ ਸਵਾਸ ਨੇ ਨਾ ਉਹ ਪਰਮੇਸ਼ਰ ਨੇ ਗਿਣ ਕੇ ਪਾਏ ਹੋਏ ਆ। ਗਣ ਘਾਲੇ ਸਭ ਦਿਵਸ ਸਾਸ, ਨਹਿ ਵਢਣ ਘਟਣ ਤਿਲ ਸਾਰ। ਉਹਨਾਂ ਤਿਲ ਜਿੰਨੇ ਵੱਧ ਸਕਦੇ ਨੇ ਉਹ ਘੱਟ ਸਕਦੇ ਆ, ਤੂੰ ਪਰਮਾਤਮਾ ਦਾ ਨਾਮ ਜਪਿਆ ਕਰ। ਰਾਣੀ ਸਾਧ ਸੰਗ ਰਾਜਾ ਜਿਹੜਾ ਨਾ ਰਾਣੀ ਦੀ ਗੱਲ ਨੂੰ ਕੰਨਾ ਮੁੰਡ ਮਾਰ ਦਿਆ ਕਰੇ, ਗੌਰ ਨਾ ਕਰਿਆ ਕਰੇ। ਜਿਵੇਂ ਆਪਾਂ ਵੀ ਕਿਸੇ ਨੂੰ, ਬੱਚੇ ਨੂੰ ਵੀ ਆਪਾਂ ਸਮਝਾਈਏ ਨਾ ਵਾਰ ਵਾਰ ਕਹਿਣ 'ਤੇ, ਉਹ ਕਹਿਣ ਲੱਗਾ ਇਹਦਾ ਸੁਭਾਅ ਹੀ ਇੱਦਾਂ ਹੀ ਆ, ਇਹ ਬੋਲਦਾ ਹੀ ਰਹਿੰਦਾ, ਉਹ ਅਸਰ ਨਹੀਂ ਕਰਦੇ ਹੈਗੇ। ਸਾਧ ਸੰਗਤ ਜੀ ਰਾਜਾ ਵੀ ਇਸੇ ਤਰ੍ਹਾਂ ਆਪਣੇ ਕਾਰੋਬਾਰ ਦੇ ਵਿੱਚ ਰੁੱਝਿਆ ਰਿਹਾ ਕਰੇ। ਇੱਕ ਦਿਨ ਰਾਣੀ ਨੇ ਗੁੱਸੇ ਵਿੱਚ ਆ ਕੇ, ਜਿਵੇਂ ਆਪਾਂ ਬੱਚੇ ਨੂੰ ਝਿੜਕ ਦਿੰਦੇ ਹਾਂ, ਰਾਣੀ ਕਹਿਣ ਲੱਗੀ, ਰਾਜਾ ਤੂੰ ਤਾਂ ਬੜਾ ਵੱਡਾ ਮੂਰਖ ਹੈ, ਇੰਨਾ ਸਮਾਂ ਤੇਰਾ ਬਤੀਤ ਹੋ ਗਿਆ, ਬਚਪਨ ਚਲਾ ਗਿਆ, ਜਵਾਨੀ ਚਲੇ ਗਈ, ਬੁਢੇਪਾ ਤੇਰੇ 'ਤੇ ਆਉਣ ਲੱਗਾ ਆ, ਤੂੰ ਹਲੇ ਵੀ ਨਹੀਂ ਸਮਝਦਾ ਹੈਗਾ। ਉਸ ਵੇਲੇ ਸਾਧ ਸੰਗਤ ਜੀ ਰਾਜੇ ਨੂੰ ਜਦੋਂ ਮੂਰਖ ਕਿਹਾ ਨਾ, ਰਾਜੇ ਨੂੰ ਫਿਰ ਵੀ ਕੋਈ ਸਮਝ ਨਹੀਂ ਆਈ। ਰਾਜੇ ਨੇ ਕੀ ਕੀਤਾ, ਆਪਣੇ ਜਿਹੜੇ ਨਾ ਵਜ਼ੀਰ ਸੀਗੇ ਉਹਨਾਂ ਨੂੰ ਕਿਹਾ ਵੀ ਰਾਣੀ ਨੇ ਪਤਾ ਨਹੀਂ ਕਿਸ ਵਾਸਤੇ ਮੈਨੂੰ ਮੂਰਖ ਕਿਹਾ ਆ, ਤੁਸੀਂ ਇੱਕ ਕੰਮ ਕਰੋ, ਜਿੰਨੇ ਵੀ ਮੂਰਖ ਨੇ ਨਾ, ਜਿਹੜਾ ਉਹਨਾਂ ਮੂਰਖਾਂ ਦਾ ਸਭ ਤੋਂ ਵੱਡਾ ਮੂਰਖ ਹੈ, ਉਹਨੂੰ ਮੇਰੇ ਪਾਸ ਲੈ ਕੇ ਆਓ। ਉਹਨੂੰ ਸਾਧ ਸੰਗਤ ਜੀ ਮੂਰਖ ਨੂੰ ਕੋਲ ਲੈ ਕੇ ਆਉਂਦਾ, ਰਾਜੇ ਨੇ ਕਿਹਾ ਸੋਨੇ ਦੀ ਛਿੱਟੀ ਫੜ ਵੀ ਇਹ ਜਿਹੜੀ ਛਿੱਟੀ ਉਸ ਨੂੰ ਦੇਈ ਜਿਹੜਾ ਤੇਰੇ ਤੋਂ ਵੱਡਾ ਮੂਰਖ ਹੋਇਆ। ਉਹ ਲੈ ਕੇ ਚਲਾ ਗਿਆ। ਇੱਧਰ ਰਾਜਾ ਸਾਧ ਸੰਗਤ ਜੀ ਮੌਤ ਕਿਨਾਰੇ, ਐਸੀ ਬਿਮਾਰੀ ਲੱਗੀ, ਵੈਦਾਂ ਹਕੀਮਾਂ ਨੇ ਜਵਾਬ ਦੇ ਦਿੱਤਾ, ਰਾਜਾ ਤੇਰਾ ਅੰਤ ਦਾ ਸਮਾਂ ਨੇੜੇ ਆ, ਤਾਂ ਚਲੇ ਜਾਣਾ, ਖਤਮ ਹੋ ਜਾਣਾ। ਉਹਨੂੰ ਯਾਦ ਆਇਆ ਵੀ ਮੈਂ ਇੱਕ ਮੂਰਖ ਨੂੰ ਸੋਨੇ ਦੀ ਛਿੱਟੀ ਫੜਾਈ ਸੀਗੀ। ਉਹਨੂੰ ਆਪਣੇ ਪਾਸ ਬੁਲਾਇਆ,
ਅਤੇ ਉਹਨੂੰ ਪੁੱਛਣ ਲੱਗਾ ਵੀ ਤੂੰ ਆਪਣੇ ਤੋਂ ਵੱਡਾ ਮੂਰਖ ਲੱਭਿਆ ਕਿ ਨਹੀਂ। ਅਤੇ ਉਹ ਅੱਗੇ ਨੂੰ ਉਹਨੂੰ ਪੁੱਛਦਾ ਰਾਜੇ ਨੂੰ, ਰਾਜਾ ਕੀ ਸਬੱਬ ਹੈ, ਕਿਸ ਕਾਰਨ ਵਾਸਤੇ ਤੂੰ ਬੁਲਾਇਆ, ਕਿੱਥੇ ਜਾ ਰਿਹਾ, ਤੂੰ ਕਿਸ ਵਾਸਤੇ ਮੈਨੂੰ ਇੱਥੇ ਬੁਲਾਇਆ ਹੈ। ਉਸ ਵੇਲੇ ਰਾਜਾ ਕਹਿਣ ਲੱਗਾ ਵੀ ਮੈਂ ਜਿੱਥੇ ਜਾ ਰਿਹਾ ਨਾ ਉੱਥੋਂ ਮੈਂ ਵਾਪਸ ਨਹੀਂ ਆਉਣਾ। ਕਹਿਣ ਲੱਗਾ ਫਿਰ ਤੂੰ ਉੱਥੋਂ ਵਾਪਸ ਨਹੀਂ ਆਉਣਾ ਹੈਗਾ, ਅਤੇ ਉਹ ਰਾਸਤਾ ਕਿੰਨਾ ਕੁ ਲੰਮਾ ਆ। ਕਹਿੰਦੇ ਉਹ ਕੋਹ ਵੀ ਨਹੀਂ ਗਿਣੇ ਜਾ ਸਕਦੇ, ਜਿਹ ਮਾਰਗ ਕੇ ਗਣੇ ਜਾਹੇ ਨਾ ਕੋਸਾ, ਉਹ ਸਾਹ ਸੁਣੀ ਕੋਹ ਨਹੀਂ ਦੱਸੇ ਜਾ ਸਕਦੇ ਹੈ। ਫਿਰ ਕਹਿਣ ਲੱਗਾ ਵੀ ਉੱਥੇ ਤੇਰੇ ਨਾਲ ਕੋਈ ਜਾਏਗਾ, ਤੇਰੇ ਪੁੱਤਰ ਧੀਆਂ ਘਰ ਵਾਲੀਆਂ ਰਾਣੀਆਂ ਤੇਰੀਆਂ ਇੰਨੀਆਂ ਨੇ, ਇੰਨੀ ਤੇਰੀ ਫੌਜ ਆ ਇਕੱਠੀ ਕੀਤੀ, ਜਿਨ੍ਹਾਂ ਵਾਸਤੇ ਤੂੰ ਸਾਰੀ ਜ਼ਿੰਦਗੀ ਲਾਤੀ, ਇਹਨਾਂ ਦੇ ਵਿੱਚੋਂ ਵੀ ਜਾਏਗਾ ਕਿ ਨਹੀਂ ਕੋਲ ਨਾਲ? ਕਹਿਣ ਲੱਗਾ ਇਹਨਾਂ ਦੇ ਵਿੱਚੋਂ ਵੀ ਕੋਈ ਨਹੀਂ ਸਾਥ ਜਾ। ਫਿਰ ਰਾਜਾ ਤੈਨੂੰ ਉੱਥੇ ਲੋੜ ਪਏਗੀ ਪੈਸੇ ਧੇਲੇ ਦੀ ਕੋ ਖਰਚਣ ਵਾਸਤੇ, ਤੂੰ ਆ ਜਿਹੜਾ ਧਨ ਸਾਰੀ ਜ਼ਿੰਦਗੀ ਦਿਨ ਰਾਤ ਕਰਕੇ ਇਕੱਠਾ ਕੀਤਾ ਆ, ਇੰਨੀ ਪ੍ਰੋਪਰਟੀ, ਇੰਨੀ ਜ਼ਮੀਨ ਜਾਇਦਾਦ, ਇੰਨਾ ਰਾਜ ਭਾਗ ਇਕੱਠਾ ਕਰਦੇ ਨੇ, ਆਪਣਾ ਸਮਾਂ ਬਤੀਤ ਕੀਤਾ, ਉਹਦੇ ਵਿੱਚੋਂ ਵੀ ਨਾਲ ਲੈ ਕੇ ਜਾਏਗਾ? ਕਹਿਣ ਲੱਗਾ ਨਹੀਂ, ਇਹਦੇ ਵਿੱਚੋਂ ਵੀ ਕੋਲ ਨਹੀਂ ਜਾਏ। ਕਹਿਣ ਲੱਗਾ ਵੀ ਅੱਗੇ ਜਦੋਂ ਤੈਨੂੰ ਭੁੱਖ ਲੱਗੀ ਫਿਰ ਕੀ ਕਰੇਗਾ? ਕਹਿਣ ਲੱਗਾ ਵੀ ਨਾਲ ਮੇਰੇ ਕੁਛ ਨਹੀਂ ਜਾਣਾ ਹੈਗਾ, ਆਏ ਇਕੱਲਾ ਜਾਤ ਇਕੱਲਾ, ਉੱਥੋਂ ਬੰਦਾ ਆਇਆ ਵੀ ਇਕੱਲਾ ਅਤੇ ਜਾਣਾ ਵੀ ਇਕੱਲਾ। ਫਿਰ ਉਹ ਮੂਰਖ ਕਹਿਣ ਲੱਗਾ, ਰਾਜਾ ਤੂੰ ਬੜਾ ਸਿਆਣਾ ਆ, ਤੈਨੂੰ ਪਤਾ ਵੀ ਮੈਂ ਜਿੱਥੇ ਜਾਣਾ ਆ ਨਾ ਮੇਰੇ ਪਰਿਵਾਰ ਦੇ ਵਿੱਚੋਂ ਕਿਸੇ ਨੇ ਜਾਣਾ ਆ, ਨਾ ਮੇਰੇ ਬੱਚਿਆਂ ਦੇ ਵਿੱਚੋਂ ਕਿਸੇ ਨੇ ਜਾਣਾ ਆ, ਨਾ ਧਨ ਦੌਲਤ ਪਦਾਰਥਾਂ ਦੇ ਵਿੱਚੋਂ ਜਾਣਾ ਆ, ਨਾ ਜਿਹੜਾ ਐਡਾ ਵੱਡਾ ਮੈਂ ਰਾਜ ਭਾਗ ਇਕੱਠਾ ਕੀਤਾ ਇਹਨਾਂ ਦੇ ਵਿੱਚੋਂ ਕਿਸੇ ਨੇ ਜਾਣਾ ਆ, ਨਾ ਜਿਹੜੀ ਇੰਨੀ ਫੌਜ ਆ ਮੇਰੇ ਕੋਲ ਇਹਨਾਂ ਦੇ ਵਿੱਚੋਂ ਮੇਰੇ ਨਾਲ ਕਿਸੇ ਨੇ ਜਾਣਾ, ਪਰ ਤੂੰ ਸਮਾਂ ਤਾਂ ਸਾਰਾ ਇਹਨਾਂ ਦੇ ਵਿੱਚ ਲਾ ਦਿੱਤਾ। ਜਿਹੜੀ ਚੀਜ਼ ਨੇ ਤੇਰੇ ਨਾਲ ਜਾਣਾ ਸੀ, ਪੁੰਨਦਾਨ ਕਰਨਾ ਸੀਗਾ, ਸੇਵਾ ਸਿਮਰਨ ਕਰਨੀ ਸੀਗੀ, ਭਜਨ ਬੰਦਗੀ ਕਰਨੀ ਸੀਗੀ, ਉਹ ਤਾਂ ਕੀਤੀ ਨਹੀਂ ਹੈਗੀ। ਜਿਹਨੇ ਤੇਰੇ ਅੱਗੇ ਨਾਮ ਨਾਲ ਸਹਾਈ ਹੋਣਾ ਸੀਗਾ, ਜਿਹ ਮਾਤ ਪਿਤਾ ਸੁਤ ਮੀਤ ਨਾ ਭਾਈ, ਮਨ ਊਹਾਂ ਨਾਮ ਤੇਰੇ ਸੰਗ ਸਹਾਈ, ਉੱਥੇ ਤੇਰੇ ਨਾਮ ਨੇ ਸਹਾਇਤਾ ਕਰਨੀ ਸੀ, ਉਹ ਤਾਂ ਇਕੱਠਾ ਨਹੀਂ ਕੀਤਾ ਹੈਗਾ। ਉਸ ਵੇਲੇ ਸਾਧ ਸੰਗਤ ਜੀ ਉਹ ਰਾਜੇ ਨੂੰ ਆਪਣੇ ਘਰ ਵਾਲੀ ਰਾਣੀ ਦੀ ਗੱਲ ਯਾਦ ਆਈ ਵੀ ਰਾਣੀ ਮੈਨੂੰ ਇਸੇ ਵਾਸਤੇ ਮੂਰਖ ਕਹਿੰਦੀ ਸੀਗੀ ਵੀ ਤੂੰ ਜਿਸ ਵਾਸਤੇ ਆ ਸਾਰਾ ਸਮਾਂ ਬਤੀਤ ਕਰੀ ਜਾ ਰਿਹਾ ਨਾ, ਵਿਅਰਥ ਗਵਾਈ ਜਾ ਰਿਹਾ, ਤੇਰੇ ਕੰਮ ਨਹੀਂ ਆਉਣਾ ਹੈਗਾ, ਤੈਨੂੰ ਇਹ ਮਹਾਰਾਜ ਦੀ ਪ੍ਰਾਪਤੀ ਵਾਸਤੇ ਭਈ ਪ੍ਰਾਪਤ ਮਾਨੁਖ ਦੇ ਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਵਧੀਆ ਹੈ, ਤੈਨੂੰ ਪਰਮਾਤਮਾ ਦੀ ਮਿਲਣ ਦੀ ਵਾਰੀ ਸੀਗੀ, ਇਹ ਤੂੰ ਐਵੇਂ ਗਵਾ ਦਿੱਤੀ। ਇਹ ਸਾਧ ਸੰਗਤ ਜੀ ਆਪਾਂ ਵੀ ਇਹ ਤੋਂ ਸਿੱਖਿਆ ਲੈਣੀ ਆ ਵੀ ਆਪਾਂ ਤਾਂ ਨਹੀਂ ਇਸ ਸਮੇਂ ਦੇ ਆਪਣੇ ਸਮੇਂ ਨੂੰ ਵਿਅਰਥ ਗਵਾਈ ਜਾ ਰਹੇ ਹਾਂ। ਕਿੰਨਾ ਕੁ ਸਮਾਂ ਹੋ ਗਿਆ, ਸਾਡਾ ਬਚਪਨ ਵੀ ਚਲਾ ਗਿਆ, ਜਵਾਨੀ ਵੀ ਚਲੇ ਗਈ, ਵਡੇਪਾ ਆ ਗਿਆ, ਕਿ ਹਲੇ ਤੱਕ ਸਾਨੂੰ ਸੋਝੀ ਆਈ ਆ ਕਿ ਨਹੀਂ ਆਈ? ਹਲੇ ਅਸੀਂ ਉਸ ਪਰਮਾਤਮਾ ਦੀ ਤਰਫ ਨਾਮ ਜਪਣ ਦੀ ਤਰਫ ਕੋਈ ਕਦਮ ਪੁੱਟਿਆ ਕਿ ਨਹੀਂ ਪੁੱਟਿਆ? ਅਸੀਂ ਆਪਣਾ ਅੰਮ੍ਰਿਤ ਵੇਲਾ ਸੰਭਾਲਦੇ ਹਾਂ ਕਿ ਨਹੀਂ ਸੰਭਾਲਦੇ? ਅੰਮ੍ਰਿਤ ਵੇਲੇ ਉੱਠ ਕੇ ਸਿਮਰਨ ਨਿਤਨੇਮ ਕਰਦੇ ਹਾਂ ਕਿ ਨਹੀਂ ਕਰਦੇ? ਕਿ ਬਾਕੀ ਟਾਈਮ ਸਾਡੇ ਵਾਸਤੇ ਸਾਡੇ ਕੋਲ ਸਾਰਾ ਹੀ ਆ, ਸਾਰਿਆਂ ਵਾਸਤੇ ਸਾਡੇ ਕੋਲ ਟਾਈਮ ਆ, ਇੱਕ ਭਜਨ ਵਾਸਤੇ ਨਹੀਂ ਟਾਈਮ ਹੈਗਾ, ਸੰਗਤ ਵਿੱਚ ਆ ਕਰਕੇ ਬੰਦਗੀ ਕਰਨ ਵਾਸਤੇ ਟਾਈਮ ਨਹੀਂ ਹੈਗਾ। ਇਹ ਸਾਧ ਸੰਗਤ ਜੀ ਸਾਰਿਆਂ ਨੇ ਆਪਾਂ ਵਿਚਾਰਨਾ ਆ ਸਾਡਾ ਸਮਾਂ ਕਿਸ ਪਾਸੇ ਗੁਜ਼ਰਦਾ, ਕਿਉਂਕਿ ਸਾਹਿਬ ਜੀ ਨੇ ਇਹ ਮਨੁੱਖਾਂ ਦੇ ਦਿੱਤੀ ਆ, ਗੁਰ ਸੇਵਾ ਅਤੇ ਭਗਤ ਕਮਾਈ ਤਬ ਇਹ ਮਾਨਸ ਦੇਹੀ ਪਾਈ, ਇਸ ਦੇਹੀ ਕੋ ਸਿਮਰੈ ਦੇਵ ਸੋ ਦੇਹੀ ਭਜ ਹਰ ਕੀ ਸੇਵ, ਭਜੋ ਗੋਬਿੰਦ ਭੂਲ ਮਤ ਜਾਹੋ, ਮਾਨਸ ਜਨਮ ਕਾ ਇਹੀ ਲਾ। ਮਹਾਰਾਜ ਕਹਿੰਦੇ ਉਹ ਪਰਮਾਤਮਾ ਦਾ ਭਜਨ ਕਰ, ਭੁੱਲ ਨਾ ਜਾ, ਕਿਉਂਕਿ ਤਨ ਚੇਤਨ ਚੇਤਨ ਹੇਤ ਦਇਓ, ਭਵ ਭੋਗਨ ਹੇਤ ਨਹਿ ਦੇਵ ਦਇਓ। ਇਹ ਪਰਮਾਤਮਾ ਨੇ ਉਸ ਚੇਤਨ ਸਰੂਪ ਨੂੰ ਚੇਤੇ ਕਰਨ ਵਾਸਤੇ ਸਰੀਰ ਦਿੱਤਾ ਆ, ਨਾ ਕਿ ਸੰਸਾਰ ਦੇ ਭੋਗਾਂ ਨੂੰ ਵਿਸ਼ਿਆਂ ਨੂੰ ਭੋਗਣ ਵਾਸਤੇ। ਇਸ ਕਰਕੇ ਚੇਤਨਾ ਹੈ ਤੋ ਚੇਤ ਲੈ, ਨਿਸ ਦਿਨ ਮੈਂ ਪ੍ਰਾਣੀ, ਛਿਨ ਛਿਨ ਔਧ ਬਿਹਾਤ ਹੈ, ਫੂਟੇ ਘੱਟ ਜਿਉਂ ਪਾਣੀ। ਜਿਵੇਂ ਤਿੜਕੇ ਹੋਏ ਘੜੇ ਦੇ ਵਿੱਚੋਂ ਪਾਣੀ ਸਾਧ ਸੰਗਤ ਜੀ ਸਿੰਮਦਾ ਆ, ਇਵੇਂ ਮਹਾਰਾਜ ਕਹਿੰਦੇ ਤੇਰੇ ਸਵਾਸ ਜਿਹੜੇ ਉਹ ਘੱਟਦੇ ਜਾ ਰਹੇ ਹਨ, ਤੂੰ ਉਹ ਪਰਮਾਤਮਾ ਦਾ ਨਾਮ ਜਪ, ਔਧ ਘਟੈ ਦਿਨ ਸਿਰੈ ਨਾਰੇ, ਮਨ ਗੁਰਮਿਲ ਕਾਰ ਸਵਾਰੇ। ਹੇ ਮਨਾ, ਤੂੰ ਗੁਰੂ ਦੇ ਨਾਲ ਮਿਲ ਕਰਕੇ, ਗੁਰੂ ਦੀ ਬਾਣੀ ਪੜ੍ਹ ਕੇ, ਸਿਮਰਨ ਭਜਨ ਕਰਕੇ ਆਪਣੇ ਜੀਵਨ ਨੂੰ ਸਫਲ ਕਰ ਲਾ, ਤਾਂ ਜੋ ਅੱਗੇ ਤੇਰੇ ਪ੍ਰਲੋਕ ਦੇ ਵਿੱਚ ਸਹਾਈ ਹੋਵੇ। ਸੋ ਇਹ ਸਾਹਿਬ ਜੀ ਕਿਰਪਾ ਕਰਨ, ਆਪਾਂ ਸਾਰੇ ਉਹਦੇ ਚਰਨਾਂ ਦੇ ਵਿੱਚ ਬੇਨਤੀ ਕਰੀਏ, ਸੱਚੇ ਪਾਤਸ਼ਾਹ ਕਿਰਪਾ ਕਰੋ, ਮੇਲ ਲਹਿੋ ਦਇਆਲ ਟਹਿ ਪਏ ਦੁਆਰਿਆ। ਸੋ ਮਹਾਰਾਜ ਕਿਰਪਾ ਕਰੋ, ਤੁਹਾਡੇ ਦੁਆਰੇ ਦੇ ਉੱਤੇ ਆ ਕਰਕੇ ਢਹਿ ਪਿਆ, ਜਿਉਂ ਜਾਨੋ ਤਿਉਂ ਰਾਖ, ਹਰ ਪ੍ਰਭ ਤੇਰਿਆ, ਕੀਤੇ ਗਨੋ ਅਸੰਖ ਅਵਗਣ ਮੇਰਿਆ।
ਅਸੰਖ ਅਵਗਣ ਖਤੇ ਫੇਰੇ ਨਿਤ ਪ੍ਰਤ ਸਦ ਭੁੱਲੀਐ ਮੋਹ ਮਗਨ ਬਿਕਰਾਲ ਮਾਇਆ ਤੋ ਪ੍ਰਸਾਦੀ ਭੁੱਲੀਐ ਲੂਕ ਕਰਤ ਵਿਕਾਰ ਵਿਖੜੇ ਪ੍ਰਭ ਨੇਰ ਹੂਤੇ ਨੇਰਿਆ ਬਿਨਵੰਤ ਨਾਨਕ ਦਇਆ ਧਾਰੋ ਕਾਢ ਭਵਜਲ ਫੇਰਿਆ। ਜਿਵੇਂ ਅੱਜ ਸਾਧ ਸੰਗਤ ਦੀ ਮਾਤਾ ਜੀ ਸਾਡੇ ਵਿੱਚ ਨਹੀਂ ਨਾ ਬੈਠੇ, ਕੋ ਸਮਾਂ ਆਵੇਗਾ ਆਪਾਂ ਨਹੀਂ ਇੱਥੇ ਬੈਠੇ ਹੋਵਾਂਗੇ, ਸਾਡੇ ਨਿਮਿੱਤ ਇਹ ਸਾਰਾ ਕੁਛ ਇਹ ਹੁੰਦਾ ਹੋਵੇਗਾ, ਆਪਾਂ ਇੱਥੋਂ ਚਲੇ ਜਾਣਾ ਇੱਕ ਦਿਨ। ਇਹ ਸਾਧ ਸੰਗਤ ਦੀ ਸੱਚਾਈ ਹੈ, ਮਰਨਾ ਸੱਚ ਹੈ ਅਤੇ ਜਿਉਣਾ ਝੂਠ ਹੈ। ਆਪਾਂ ਸਾਰੇ ਹੀ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਬੇਨਤੀ ਕਰਨੀ ਹੈ, ਦੇਹੋ ਸੱਜਣ ਅਸੀਸੜੀਆਂ ਜਿਉਂ ਹੋਵੇ ਸਾਹਿਬ ਸਿਉਂ ਮੇਲ, ਜਿਵੇਂ ਸਾਹਿਬ ਮਾਲਕ ਦੇ ਨਾਲ ਮੇਲ ਹੋ ਸਕੇ। ਉਹ ਸਾਹਿਬ ਜੀ ਕਿਰਪਾ ਕਰਨ, ਵਿਛੜੀ ਹੋਈ ਰੂਹ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ਿਸ਼ ਕਰਨ, ਇਸੇ ਤਰ੍ਹਾਂ ਪਰਿਵਾਰ ਨੂੰ ਅਤੇ ਮਾਤਾ ਸੁਖਮਿੰਦਰ ਕੌਰ ਜੀ, ਜਿਨ੍ਹਾਂ ਦੇ ਮਾਤਾ ਹਰਪਾਲ ਕੌਰ ਜੀ ਜੋ ਸਦੀਵੀ ਵਿਛੋੜਾ ਦੇ ਗਏ ਹਨ, ਕਿਉਂਕਿ ਜਿਸ ਤਨ ਲਾਗੀ ਸੋਈ ਜਾਣਾ ਅਵਰ ਕੇ ਜਾਣਾ ਪੀਰ ਪਰਾਈ ਜੀ, ਉਹ ਮਾਤਾ ਦਾ ਦੁੱਖ ਜਿਹੜਾ ਉਹ ਜੋ ਸਾਧ ਸੰਗਤ ਦੀ ਲੜਕੀ ਨੂੰ ਆ ਨਾ, ਉਹ ਹੋਰ ਕੋਈ ਨਹੀਂ ਜਾਣ ਸਕਦਾ ਹੈ। ਕਿਉਂਕਿ ਸਭ ਤੋਂ ਜ਼ਿਆਦਾ ਜਿਹੜੀ ਲੜਕੀ ਆਪਣੇ ਮਾਂ ਦੇ ਨਾਲ ਪਿਆਰ ਕਰਦੀ, ਜਿੰਨਾ ਦੁੱਖ ਸੁੱਖ ਸਾਧ ਸੰਗਤ ਦੀ ਗੁਪਤ ਗੱਲਾਂ ਆਪਣੀ ਮਾਂ ਦੇ ਨਾਲ ਕਰਦੀ, ਉਹ ਦੁਨੀਆਂ ਵਿੱਚ ਕਿਸੇ ਨਾਲ ਨਹੀਂ ਕਰ ਸਕਦੇ। ਸੋ ਇਸ ਕਰਕੇ ਜੋ ਦੁੱਖ ਮਾਤਾ ਬੀਬੀ ਸੁਖਮਿੰਦਰ ਕੌਰ ਜੀ ਨੂੰ ਲੱਗਿਆ ਹੈ, ਉਹੀ ਜਾਣ ਸਕਦੇ ਨੇ। ਸਾਹਿਬ ਜੀ ਕਿਰਪਾ ਕਰਨ, ਸਭ ਨੂੰ ਭਾਣਾ ਮੰਨਣ ਦਾ ਬਲ ਬਖਸ਼ਿਸ਼ ਕਰਨ, ਸਭ ਨੂੰ ਚੜ੍ਹਦੀ ਕਲਾ ਦੀ ਦਾਤ ਗੁਰਸਿੱਖੀ ਜੀਵਨ ਬਖਸ਼ਿਸ਼ ਕਰਨ। ਇੰਨੀਆਂ ਵਿਚਾਰਾਂ ਕਰਦਿਆਂ ਇੱਕ ਨਹੀਂ ਬੇਅੰਤ ਬੇਅੰਤ ਭੁੱਲਾਂ ਚੁੱਕਾਂ ਹੋਈਆਂ ਨੇ। ਸੋ ਹੁਣ ਭਾਈ ਸਾਹਿਬ ਜੀ ਭਾਈ ਹਰਜਿੰਦਰ ਸਿੰਘ ਜੀ ਇੱਕ ਸ਼ਬਦ ਦਾ ਗਾਇਨ ਕਰਕੇ ਆਨੰਦ ਸਾਹਿਬ ਜੀ ਦਾ ਪਾਠ ਕਰਕੇ ਫਿਰ ਸਮਾਪਤੀ ਕਰਨਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।